0: ਨਾਮ ਲੈਵੋ ਖੈਨ ਖੈਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੇ ਸੱਚ ਪਾਇਆ ਰਾਗ ਗੋੜੀ ਪੂਰਬੀ ਸ਼ੰਤ ਮਹੱਲਾ ਤੀਜਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾਤਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ ਖਿਨ ਪਲ ਰਹਿ ਨਾ ਸਕੈ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਿਲ ਨਾ ਪਾਈਐ ਜੋ ਗੁਰ ਕਹੇ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ ਬਿਨ ਸੇਵੈ ਸੁਖ ਨਾ ਪਾਏ ਨਾਨਕ ਸਾਤਨ ਮੇਲੇ ਮਿਲਾਈ ਜਿਸ ਨੂੰ ਆਪ ਮਿਲਾਏ ਤਨ ਰਹਿਣ ਸਹੇਲੜੀਏ ਜੀਓ ਹਰ ਸਿਉ ਚਿੱਤ ਲਾਏ ਸਤਿਗੁਰ ਸੇਵੇ ਭਾਉ ਕਰੇ ਜੀਓ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅਨ ਦਿਨ ਲਾਗਾ ਭਾਓ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸ਼ਬਦ ਸਮਾਓ ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਘਾਮਣ ਨਾਹ ਪਿਆਰੀ ਰਾਮ ਨਾਮ ਗਲ ਹਾਰੋ ਧਨ ਅਕਲੜੀ ਜੀਓ ਬਿਨ ਨਾ ਪਿਆਰੇ ਦੂਜੇ ਪਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਏ ਖਵਾਈ ਕੂੜ ਵਿਗੁਤੀ ਤਾ ਪਿਰਮੁਤੀ ਸਾਤਨ ਮਹਿਲ ਨਾ ਪਾਈ ਗੁਰ ਸ਼ਬਦੇ ਰਾਤੀ ਸਹਿਜੇ ਮਾਤੀ ਅੰਦਰ ਰਹੇ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਉ ਆਪ ਮਿਲਾਏ ਤਾ ਮਿਲੀਏ ਹਰ ਮੇਲੇ ਜੀਉ ਹਰ ਬਿਨ ਕਮਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਉ ਕੌਣ ਭਰਮ ਚੁਕਾਏ ਗੁਰ ਭਰਮ ਚੁਕਾਏ ਇਹ ਮਿਲੀਏ ਮਾਏ ਤਾ ਸਾ ਧਨ ਸੁਖ ਪਾਏ ਗੁਰ ਸੇਵਾ ਬਿਨ ਕੋਰ ਅੰਧਾਰ ਬਿਨ ਗੁਰ ਮਗ ਨਾ ਪਾਏ ਕਾਮਣ ਰੰਗ ਰਾਤੀ ਸਹਿਜੇ ਮਾਤੀ ਗੁਰ ਕੈ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ ਗੁਰ ਕੈ ਭਾਏ ਪਿਆਰੇ ਗੋੜੀ ਮਹੱਲਾ ਤੀਜਾ ਪਿਰ ਬਿਨ ਖਰੀ ਨਿਮਾਣੀ ਜੀਓ ਬਿਨ ਪਿਰ ਕਿਉਂ ਜੀਵਾਂ ਮੇਰੀ ਮਾਈ ਹਰ ਪਿਰ ਬਿਨ ਨੀਂਦ ਨੇ ਆਵੇ ਜੀਓ ਕਾਪੜ ਤਨ ਨਾ ਸੁਹਾਈ ਕਾਪੜ ਤਨ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿੱਤ ਲਾਈਐ ਸਦਾ ਸੁਹਾਗਣ ਜਾ ਸਤਿਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦ ਮੇਲਾ ਤਾਂ ਪਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕਾਮਣ ਨਾਹ ਪਿਆਰੀ ਜਾ ਹਰ ਕੇ ਗੁਣ ਸਾਰੇ ਸਾਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਐਨ ਸਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹੋਮੇ ਮਾਰੇ ਐਨ ਬਿਦ ਮਿਲੋ ਪਿਆਰੇ ਸਾਧਨ ਸਾਗਣ ਸਦਾ ਰੰਗ ਰਾਤੀ ਸਾਚੈ ਨਾਮ ਪਿਆਰੇ ਆਪਣੇ ਗੁਰ ਮਿਲ ਰਹੀਏ ਅੰਮ੍ਰਿਤ ਗਹੀਐ ਦੁਬਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ ਕਾਮਣ ਪਿਰਿਓ ਭੁੱਲੀ ਜੀਓ ਮਾਇਆ ਮੋਹੇ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੁੜਿਆਰੇ ਕੂੜ ਨਿਵਾਰੇ ਗੁਰਮਤ ਸਾਰੇ ਜੂਏ ਜਨਮ ਨਾ ਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿੱਚੋਂ ਹੋਂ ਮੈਂ ਮਾਰੇ ਹਰ ਕਾ ਨਾਮ ਹਿਰਦੇ ਵਸਾਏ ਐਸਾ ਕਰੇ ਸਿੰਗਾਰੋ ਨਾਨਕ ਕਾਮਣ ਸਹਿ ਸਮਾਣੀ ਜੇ ਸਾਚਾ ਨਾਮ ਆਧਾਰੋ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਿਆਵੈ ਜੀਓ ਭਾਵੇ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਏ ਹਾਵੈ ਬਿਨ ਪਿਰ ਨੀ ਕਿਉਂ ਸੁਖ ਪਾਈਐ ਬਿਨ ਪਿਰ ਕਿਉਂ ਸੁਖ ਪਾਈਐ ਗੁਰੇ ਆਗੇ ਕਰੋ ਬਿਨੰਤੀ ਜੇ ਗੁਰ ਭਾਵੈ ਜੋ ਮਿਲੇ ਤਿਵੇ ਮਿਲਾਈਐ ਆਪੇ ਮੇਲ ਲੈ ਸੁਖ ਦਾ ਤਾਂ ਆ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਏ ਗੋੜੀ ਮੁਹੱਲਾ ਤੀਜਾ ਕਾਮਣ ਹਰ ਰਸ ਬੇਦੀ ਜੀਓ ਕਾਮਣ ਹਰ ਰਸ ਬੇਦੀ ਜੀਓ ਹਰ ਕੈ ਸਹਿ ਸੁਭਾਏ ਮਨਮੋਹਨ ਮੋਹੇ ਲਿਆ ਜੀਓ ਦੁਬਦਾ ਸਹਿ ਸਮਾਏ ਦੁਬਦਾ ਸਹਿ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕਸਦ ਭਰਿਆ ਗਲ ਤਾਹੀ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਿ ਧੁਨੀ ਉਪਜੇ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਿਰੇ ਪਿਆਰੀ ਵਿੱਚੋਂ ਆਪ ਗਵਾਏ ਕਾਮਣ ਪਿਰ ਪਾਇਆ ਜੀਓ ਗੁਰ ਕੈ ਪਾਏ ਪਿਆਰੇ ਰਹਿਣ ਸੁਖ ਸੁੱਤੀ ਜੀਓ ਅੰਤਰਿਓਰ ਧਾਰੇ ਅੰਤਰਿਓਰ ਧਾਰੇ ਮਿਲੀਏ ਪਿਆਰੇ ਅਨ ਦਿਨ ਦੁੱਖ ਨਿਵਾਰੇ ਅੰਤਰ ਮਹਿਲ ਪਿਰ ਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾ ਪੀਆ ਦਿਨ ਰਾਤੀ ਦੁਬਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੁਹਾਗਣ ਗੁਰ ਕਹੇ ਤੋ ਪਾਰੇ ਆਵੋ ਦਇਆ ਕਰੇ ਜੀਓ ਪ੍ਰੀਤਮ ਅਤ ਪਿਆਰੇ ਕਾਮਣ ਬਿਨੋ ਕਰੇ ਜੀਓ ਸਤ ਸ਼ਬਦ ਸਿੰਗਾਰੇ ਸਤ ਸ਼ਬਦ ਸਿੰਗਾਰੇ ਹੋਮੇ ਮਾਰੇ ਗੁਰਮੁਖ ਹਰਜ ਸਵਾਰੇ, ਜੁਗ ਜੁਗ ਇੱਕੋ ਸੱਚਾ ਸੋਈ, ਬੂਝੇ ਗੁਰ ਵਿਚਾਰੇ। ਮਨਮੁਖਾਂ ਵਿਆਪੀ ਮੋਏ ਸੰਤਾਪੀ, ਕਿਸੇ ਅੱਗੇ ਜਾਏ ਪੁਕਾਰੇ, ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰ ਹੱਤ ਪਿਆਰੇ। ਮੁੰਦ ਇਆਣੀ ਭੋਲੀ ਨਿਗੁਣੀਆਂ ਜੀਓ, ਪਰੇ ਅਗਮ ਅਪਾਰਾ, ਆਪੇ ਮੇਲ ਮਿਲੀਏ ਜੀਓ, ਆਪੇ ਬਖਸਣ ਹਾਰਾ। ਅਵਗਣ ਬਖਸਣ ਹਾਰਾ ਕਾਮਣ ਕੰਤ ਪਿਆਰਾ, ਘਟ ਘਟ ਰਹਿਆ ਸਮਾਈ, ਪ੍ਰੇਮ ਪ੍ਰੀਤ ਪਏ ਭਗਤੀ ਪਾਈਏ, ਸਤਿਗੁਰ ਬੂਝ ਬੁਝਾਈ। ਸਦਾ ਆਨੰਦ ਰਹੇ ਦਿਨ ਰਾਤੀ, ਅੰਦਰ ਰਹੇ ਲਿਵ ਲਾਈ, ਨਾਨਕ ਸਹਿਜੇ ਹਰ ਵਰ ਪਾਇਆ, ਸਾ ਤਨ ਨੌ ਨਿਧ ਪਾਈ, ਗੋੜੀ ਮੁਹੱਲਾ ਤੀਜਾ। ਮਾਇਆ ਸਰ ਸਬਲ ਵਰਤੇ ਜੀਓ, ਕਿਉਂ ਕਰ ਦਿੱਤਰ ਤਰਿਆ ਜਾਏ, ਰਾਮ ਨਾਮ ਕਰ ਬੋਇਥਾ ਜੀਓ, ਸ਼ਬਦ ਖੇਵਟ ਵਿੱਚ ਪਾਏ, ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ। ਇਨ ਬਿਦ ਦੁੱਤਰ ਤਰੀਐ, ਗੁਰਮੁਖ ਭਗਤ ਪ੍ਰਾਪਤ ਹੋਵੈ, ਜੀਵ ਤਿਆ ਉਹ ਮਰੀਐ, ਖਿਨਮੇ ਰਾਮ ਨਾਮ ਕਿਲਵੇ ਕਾਟੇ, ਭੈ ਪਵਿੱਤ ਸਰੀਰਾ, ਨਾਨਕ ਰਾਮ ਨਾਮ ਨਿਸਤਾਰਾ, ਕੰਚਨ ਭੈ ਮਨੂਰਾ। ਇਸਤਰੀ ਪੁਰ ਕਾਮ ਵਿਆਪੇ ਜੀਓ, ਰਾਮ ਨਾਮ ਕੀ ਬਿਦ ਨਹੀਂ ਜਾਣੀ, ਮਾਤ ਪਿਤਾ ਸਤ ਭਾਈ ਖਰੇ ਪਿਆਰੇ ਜੀਓ। ਡੂ ਮੋਏ ਬਿਨ ਪਾਣੀ, ਡੂ ਮੋਏ ਬਿਨ ਪਾਣੀ ਗਤ ਨਹੀਂ ਜਾਣੀ, ਹੋਮੇ ਧਾਤ ਸੰਸਾਰੇ, ਜੋ ਆਇਆ ਸੋ ਸਭ ਕੋ ਜਾਸੀ, ਉਭਰੇ ਗੁਰ ਵਿਚਾਰੇ। ਗੁਰਮ ਹੋਵੇ ਰਾਮ ਨਾਂ ਵਖਾਣੇ, ਆਪ ਤਰੇ ਕੁਲ ਤਾਰੇ, ਨਾਨਕ ਨਾਂ ਵਸੇ ਘਟ ਅੰਤਰ, ਗੁਰਮਤ ਮਿਲੇ ਪਿਆਰੇ। ਰਾਮ ਨਾਮ ਬਿਨ ਕੋ ਥਿਰ ਨਾਹੀਂ ਜੀਓ, ਬਾਜੀ ਹੈ ਸੰਸਾਰਾ, ਦ੍ਰਿੜ ਭਗਤ ਸੱਚੀ ਜੀਓ। ਰਾਮ ਨਾਂ ਅਪਾਰਾ, ਰਾਮ ਨਾਮ ਪਾਰਾ ਗਉ ਪਾਰਾ, ਗੁਰਮਤੀ ਤਨ ਪਾਈਐ, ਸੇਵਾ ਸੁਰਤ ਭਗਤ ਸਾਚੀ, ਵਿੱਚੋਂ ਆਪ ਗਵਾਈਐ।
1: ਹਰ ਹਰ ਅੰਮ੍ਰਿਤ ਗੁਰੂ ਪੀਆ, ਨਾਨਕ ਸੁਖ ਨਿਵਾਸ ਪੌੜੀ, ਲੱਲਾ ਲਾਭ ਔਖਦ ਜਾਹੂ, ਦੋਖ ਦਰਦ ਤੈ ਮਿਟੇ ਖਿਨਾਹੂ, ਨਾਮ ਔਖਦ ਜਹਿਰ ਦੇਵ ਸਿਤਾਵੈ, ਤਾਇ ਰੋਗ ਸੁਪਨੇ ਨਹੀਂ ਆਵੈ। ਹਰ ਔਖਦ ਸਭ ਕਟ ਹੈ ਭਾਈ, ਗੁਰਪੂਰੇ ਬਿਨ ਬਿਦ ਨਾ ਮਨਾਈ, ਗੁਰਪੂਰੇ ਸੰਜਮ ਕਰਦੀ ਆ, ਨਾਨਕ ਤੋਂ ਫਿਰ ਦੁਖ ਨਾ ਥੀਆ। ਸ਼ਲੋਕ ਵਾਸਦੇਵ ਸਰਬਤਰ ਮੈਂ ਉਨ੍ਹਾਂ ਕਥੂ ਉਠਾਏ, ਅੰਤਰ ਬਾਹਰ ਸੰਗ ਹੈ ਨਾਨਕ ਕਾਲ ਦੁਰਾਏ, ਪੌੜੀ ਵਾਵਾ ਵੈਰਨ ਕਰੀਏ ਕਾਹੂ, ਘਟ ਕਰੇ ਅੰਤਰ ਬ੍ਰਹਮ ਸਮਾਹੂ, ਵਾਸਦੇਵ ਜਲ ਤਲ ਮੈਂ ਰਵਿਆ। ਗੁਰਪ੍ਰਸਾਦ ਵੇਲੇ ਹੀ ਗਵਿਆ, ਵੈਰ ਵਿਰੋਧ ਮਿਟੇ ਏ ਮਿਟੇ ਤੈ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ, ਵਰਨ ਚਿਹਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਸ਼ਲੋਕ ਹਾਂ ਕਰਤ ਵਿਹਾਨੀਆਂ, ਸਾਗਦ ਮੁਗਧ ਜਾਨ,

ਕੂੜੋ ਜੇ ਵਸਿਓ ਰਿਤ ਮਾਹੀ ਵਾ ਕੀੜਾੜ ਮਿਟਤ ਨਵਿਨ ਸਾਹੀ ੜਾੜ ਕਰਤ ਸਖਤ ਗਵਾਰਾ ਜਹੀਆਂ ਬੁੱਧ ਵਿਕਾਰਾ ੜਾੜਾ ਗੁਰੂ ੜਾੜ ਮਿਟਾਏ ਮਿਨ ਨਿਮਕ ਮਾਏ ਨਾਨਕ ਸਮਝਾਏ ਸ਼ਲੋਕ ਸਾਧੂ ਕੀ ਮਨ ਓਟ ਗਾਓ ਉਕਤ ਸਿਆਨ ਪਤਿਆਗ ਗੁਰ ਦਿਖਿਆ ਜੇ ਮਨ ਵਸੇ ਨਾਨਕ ਮਸਤਕ ਭਾਗ ਪੌੜੀ ਸਤਸਾ ਸੜਨ ਪਰੇ ਅਵਹਾਰੇ ਸ਼ਾਸਤਰ ਸਿਮਰਤ ਵੇਦ ਬੁਕਾਰੇ ਸੋਧ ਸੋਧ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੂਲਾਂ ਹਾਰੇ ਤੁਮ ਸਿਮਰਤ ਗੰਤ ਪਾਰੇ ਸੜਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲਕ ਪਾਲਾ ਸ਼ਲੋਕ ਖੁਦੀ ਮਿੱਟੀ ਤਪ ਸੁਖ ਪਏ ਮਨ ਤਨ ਭੈ ਰੋਗ ਨਾਨਕ ਦ੍ਰਿਸ਼ਟੀ ਆਇਆ ਉਸਤ ਕਰਨੇ ਜੋਗ ਪੌੜੀ ਖਾਖਾ ਖਰਾ ਸਰਾਉ ਤਾਉ ਜੋ ਖਿਨ ਮੈਂ ਉਨੇ ਸੁਰ ਭਰਾਹੂ ਖਾਰਾ ਨਿਮਾਨਾ ਹੋਰ ਪ੍ਰਾਨੀ ਅੰਦ ਜਾਪੇ ਪ੍ਰਭ ਨਿਰਵਾਣੀ ਪਾਵੇ ਖਸਮ ਤਾਉ ਆ ਸੁਖ ਦੇਤਾ ਪਾਰਮ ਮੈਂ ਸੁਆਗਨਤਾ ਸੰਖਤ ਹੈ ਖਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸ਼ਲੋਕ ਸਤ ਕਹੋ ਸੁਨ ਮਨ ਮੇਰੇ ਸਰਨ ਪਰੋ ਹਰ ਰਾਏ ਉਕਤ ਸਿਆਣ ਸਗਲ ਤਿਆਗ ਨਾਨਕ ਲਹਿ ਸਮਾਏ ਪੌੜੀ ਸਤਸਾ ਸਿਆਣ ਵਿਛਾੜੇ ਆਨਾ ਹਿਕਮ ਦੁਖਮ ਨਾ ਪ੍ਰਭਤੀ ਆਨਾ ਸਹਿ ਸਪਾਏ ਕਰੇ ਚਤਰਾਏ ਸੰਤ ਹਾਰੇ ਇਕ ਨਾ ਜਾਏ ਸੋ ਸੋ ਜਪ ਦਿਨ ਰਾਤੀ ਰੇ ਜੀ ਚਲੇ ਤੁਆਰੇ ਸਾਥੀ ਸਾਧ ਸੇਵਾ ਲਾਵੇ ਜੇ ਆਪੇ ਨਾਨਕ ਤਾ ਕੋ ਦੁਖ ਨਾ ਵਿਆਪੇ ਸ਼ਲੋਕ ਹਰ ਹਰ ਮੁਕਤੇ ਬੋਲਣਾ ਮਨ ਮੁਠੇ ਸਗੋਏ ਨਾਨਕ ਸਭ ਮੈਂ ਰਵ ਰਿਹਾ ਧਾਨ ਤਨੰਤਰ ਸੋਏ ਪੌੜੀ ਹੇਰੋ ਘਟ ਘਟ ਸਗਲ ਕਹਿ ਪੂਰੇ ਭਗਵਾਨ ਹੋਵਤ ਆਏ ਸਤ ਸਦੀਵ ਦੁਖ ਭੰਜਨ ਗੁਰੂ ਗਿਆਨ ਹੋਂ ਛੁਟਕੇ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹਤੇ ਦੁਖ ਜਨਮੇ ਮਰਨ ਸੰਤ ਸੰਗ ਪ੍ਰਤਾਪ ਹਿਤਕਰ ਨਾਮ ਦ੍ਰਿੜੇ ਦਿਆਲਾ ਸੰਤੈ ਸੰਗ ਹੋਤ ਕਿਰਪਾਲਾ ਉਰੇ ਕਛੂ ਨ ਕਿਨੂੰ ਕੀਆ

ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੇ ਗੁਨਾਗਾਰ ਬੇਗਾਨਾ ਅਲਪ ਮਤ ਜੀਓ ਪਿੰਡ ਜਿਨ ਸੁਖ ਦੀਏ ਤਾਏ ਨਾ ਜਾਣਤ ਤੱਤ ਲਾਹਾ ਮਾਇਆ ਕਰਨੇ ਦੈਦਸ ਢੂੰਡਣ ਜਾਏ ਦੇਵਨ ਹਾਰਦ ਤਾਰ ਪ੍ਰਭ ਨਿਮਕ ਨਾ ਮਨੇ ਵਸਾਏ ਲਾਲਚ ਝੂੜ ਵਿਕਾਰ ਮੋਇਆ ਸੰਪੇ ਮਨ ਮਾਹੇ ਲੰਪਟ ਚੋਰ ਨਿੰਦਕ ਮਹਾਂ ਤਿਨੂੰ ਸੰਗ ਵਿਆਏ ਤੁਧ ਭਾਵੇ ਤਾਂ ਬਖਸ਼ ਲੈ ਖੋਟੇ ਸੰਖਰੇ ਨਾਨਕ ਭਾਵੇ ਪਾਰਨ ਪਾਰ ਨੀਰ ਤਰੇ ਸ਼ਲੋਕ।

ਅੰਤ ਆਪਨ ਕੀਆ ਕਰੇ ਆਪ ਆਗੇ ਪਾਛੇ ਆਪ ਨਾਨਕ ਸੋ ਸੁਰਾਹੀ ਹੈ ਜੇ ਘਟ ਕਰ ਰਿਹਾ ਵਿਆਪ ਸ਼ਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ ਤਿਰਪਣ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸ਼ਾਸਤਰ ਸਿਮ੍ਰਿਤ ਪ੍ਰਾਨਾ ਅੱਖਰ ਨਾਦ ਕਥਨ ਬਖਿਆਨਾ ਅੱਖਰ ਮੁਕਤ ਜੁਗਤ ਭੈ ਭਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਦਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲਿਪਾ ਸ਼ਲੋਕ ਹੱਥ ਕਲਮ ਗਮ

ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ੁਰਾ ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਦਵ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਆਦਿ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤ ਰਾ ਗੁਰਦੇਵ ਸਤਿਗੁਰ ਪਾਰਵਨ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਰਾ ਇਹੋ ਸ਼ਲੋਕ ਆਦਿ ਅੰਤ ਪੜਨਾ ਗੌੜੀ ਸੁਖਮਨੀ ਮਹਲਾ ਪੰਜਵਾਂ ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਹਸਪਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ ਸਿਮਰੋ ਜਾਸਵ ਸਿਮਰੇ ਕੈ ਨਾਮ ਜਪਤਿ ਅਗੰਤ ਨੇਕੈ ਵੇਦ ਪ੍ਰਾਣ ਸਿਮਰ ਸੋਦਾਖਿਰ ਕਿੰਨੇ ਰਾਮ ਨਾਮ ਗਿਆ ਆਖਿਰ ਕਿਨਕਾ ਏਕ ਜੇ ਜੀਵ ਸਾਵੇ ਤਾਂ ਕਿ ਮਹਿਮਾ ਗਰੀ ਨਾ ਆਵੇ

ਭਗਤ ਜਿਨਾ ਕੇ ਮਨ ਵਿਸਰਾਮ ਰਹਾਉ। ਪ੍ਰਭ ਕੇ ਸਿਮਰਨ ਗਰਭ ਨਾਮ ਵਸੇ, ਪ੍ਰਭ ਕੇ ਸਿਮਰਨ ਦੁਖ ਜਮ ਨਸੇ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਛ ਬਿਘਨ ਨ ਲਾਗੇ, ਪ੍ਰਭ ਕੇ ਸਿਮਰਨ ਅੰਨ ਦਿਨ ਜਾਗੇ, ਪ੍ਰਭ ਕੇ ਸਿਮਰਨ ਭਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਨਿਧਾਨ ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ, ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗੇ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂੰਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੇ, ਪ੍ਰਭ ਕੇ ਸਿਮਰਨ ਸਭ ਕੇ ਸੁਝੈ, ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਦਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ, ਨਾਨ ਜਨਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਤ ਬਲਿਆਰੀ, ਪ੍ਰਭ ਕੋ ਸਿਮਰੇ ਸੇ ਮੁੱਖ ਸੁਭਾਵੇ, ਪ੍ਰਭ ਕੋ ਸਿਮਰੇ ਤਿੰਨ ਸੂਖ ਵਿਆਵੇ, ਪ੍ਰਭ ਕੋ ਸਿਮਰੇ ਤਿਨੇ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨੇ ਅਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨੰਦ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿ ਸਮਾਨੀ, ਪ੍ਰਭ ਕੇ ਸਿਮਰਨ ਨਿਹਚਲਿਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅਨਾਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿੰਨ ਜਨ ਸਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗ ਭੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌ ਕੁੰਡ ਜਾਤੇ, ਹਰ ਸਿਮਰਨ ਧਾਰੇ ਸਭ ਧਰਨਾ ਸਿਮਰ ਸਿਮਰ।

ਸ਼ਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਨਾਥ ਸੰਤ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਆ ਨਾਮ ਤੇਰੇ ਸੰਗ ਸਹਾਈ ਜੈ ਮਾਂ ਭੈਣ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ ਅਨ ਪੁੰਨ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਗਾਵੇ ਜੇ ਮਾਰ ਗਏ ਜਾਤ ਕੇਲਾ ਤੈ ਹਰ ਕਾ ਤੈ ਹਰ ਨਾਮ ਸੰਗੋਤ ਸੁਹੇਲਾ ਐਸਾ ਨਾਮ ਮਨ ਸਦਾ

ਓ ਮੈਲਾ ਮਲਕਬੂ ਨ ਧੋਵੇ ਹਰ ਕਾ ਨਾਮ ਕੋਟ ਭਾਵ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕਹਿ ਸੰਗ ਜੇ ਮਾਰ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਮਾ ਸੰਤੋਸਾ ਜੈ ਪੈਂਡੇ ਮਾਂ ਦ ਗੁਬਾਰਾ ਹਰ ਕਾ ਨਾਮ ਸੰਗ ਵਿਜਿਆਰਾ ਜਾਂ ਪੰਥ ਤੇਰਾ ਕੋ ਨਾ ਸਿਆਨੂੰ

ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ ਪੂਜ ਸੁਨਾਈ ਹਰਿ ਹਰੇ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ

ਸਚਿਵ ਜੀਵੈ ਮਹਾਂਦਾਸ ਵਿਸਰ ਦੀਵੇ ਅਗਨ ਮਾਇ ਹੋਮਦ ਪ੍ਰਾਨ ਕਣਕ ਅਸਵ ਹੈਵਰ ਭੂਮ ਦਾਨ ਨਿਓਲੀ ਕਰਮ ਕਰੈ ਬੋ ਆਸਨ ਜੈਨ ਮਾਰ ਸੰਜਮਿਤ ਸਾਧਨ।

ਨਾਮ ਦਿਨ ਕਰ ਕਰ ਜੀਨਾ ਮਾਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਣ ਸਿਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟੇਤਾ ਨਾਨਕ ਪਾਪ ਪੁੰਨੀ ਲਿਪਾ

ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ। ਸਾਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ।

ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨਕੀ ਆ ਤਿਸ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਰਤੇ ਕਵ ਦਿਸ਼ਟਾਨੀ ਜਿੰਤੂ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਵਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੂ ਨ ਬੂਜੇ ਬਖਸ਼ ਲਿਓ ਤੋ ਨਾਨ ਸੀਜੇ ਜੇ ਪ੍ਰਸਾਦ ਧਾਰੋ ਉਪਰ ਸੁਖਮ ਸਹਿ ਸੁਤ ਭਰਾਤ ਮੀਤ ਬਨਤਾ ਸੰਗਤ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਏ ਪਵਨ ਭਾਵ ਕਮੁਲਾ ਜੇ ਪ੍ਰਸਾਦ ਭੋਗੇ ਸਵ ਰਸਾ ਸਰਲ ਸਮੱਗਰੀ ਸੰਗ ਸਾਧ ਵਸਾ

ਸਿਵ ਸਾਰੇ ਮੁਗਧ ਜਾਨ ਸਦਾ ਸਦਾਇਓ ਭੁੱਲਣ ਹਾਰ ਨਾਨਕ ਰਾਖਣ ਹਾਰ ਭਾਰ ਰਤਨ ਤਿਆਗ ਕਉਡੀ ਸੰਗਰਚੇ ਸਾਸ ਛੋੜ ਝੂਠ ਸੰਮਚੈ ਜੋ ਸ਼ਰਨਾ ਸੋ ਅਸਥਿਰ ਕਰ ਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਹੇ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਭਾਸਮ ਸੰਗ ਹੋਏ।

ਪਾਵੇ ਪਤ ਜਾਏ ਅਸ਼ਪਦੀ। ਦਸ ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋੜ ਗਵਾਵੇ। ਇੱਕ ਵੀ ਨ ਦੇ ਦਸ ਵੀ ਹਿਰਲੇ ਤੋ ਮੂੜਾ ਕੋ ਕਾਂ ਕਰੇ। ਜਿਸ ਠਾਕਰ ਸਿਉ ਨਾਹੀਂ ਚਾਰਾ, ਤਾਂ ਕੋ ਕੀਜੇ ਸਾਧ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਮੀਠਾ, ਸਰਬ ਸੁਖ ਤਾਉ ਮਨ ਮੂਠਾ। ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ

0: ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋ ਮੋਹ ਅਵਮਾਨ ਮਿਥਿਆ ਆਪਸੂ ਉਪਰ ਕਰਤਕ ਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ
1: ਸਰਵਣ ਪਰ ਨਿੰਦਾ ਸੁਨੇ ਮਿਥਿਆਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰਤ ਰਹਿ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਵਾਦ ਮਿਥਿਆ ਚਰਨ ਪਰ ਬੇਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਪਰ ਉਪਕਾਰਾ ਮਿਥਿਆ ਬਾਸਲੇਤ ਬੇਕਾਰ

ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜੈ ਕਟ ਬਸਿਓ ਹਰਣਾਓ, ਨਾਨਕ ਤਾਂ ਕੈ ਬਲ ਬਲ ਜਾਓ।

ਜਿਸ ਭਾਵੈ ਤਿਸ ਲਏ ਲੜ ਲਾਏ ਥਣ ਥਨੰਤਰ ਰਿਹਾ ਸੁਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ

ਸਮੀਤ ਕੁਟੰਬ ਨਿਸਤਾਰ। ਸਾਧੂ ਕੈ ਸੰਗ ਸੋ ਧਨ ਪਾਵੇ, ਜਿਸ ਧਨ ਤੇ ਸਭ ਕੋ ਵਰਸਾਵੇ।

ਸਾਧ ਕੈ ਸੰਗਿ ਆਉਹਾਂ ਸੁਹੇਲਾ, ਸਾਧ ਸੰਗ ਬਿਛੜਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੇ, ਸਾਧ ਕੈ ਸੰਗ ਨਾ ਬਿਰਥਾ ਜਾਵੇ, ਪਾਰ ਬ੍ਰਹਮ ਸਾਧ ਰਿਧ ਵਸੈ, ਨਾਨਕ ਕੁਦਰੈ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨੋ ਹਰਣਾਉ, ਸਾਧ ਸੰਗ ਹਰ ਕੀ ਗੁਣ ਗਾਉ, ਸਾਧ ਕੈ ਸੰਗ ਨਾ ਮਨ ਤੇ ਵਿਸਰਾਏ, ਸਾਧ ਸੰਗ ਸਰ ਪਰ ਨਿਸਤਰਾਏ।

ਸਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਆਹੁ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਹਿਤਾ ਬ੍ਰਹਮ ਗਿਆਨੀ ਕਾ ਹੋਏ ਅਚਿੰਤਾ ਬ੍ਰਹਮ ਗਿਆਨੀ ਕਾ ਨਿਰਮਲ ਮੰਤਾ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ

ਵੈ ਸੁਣੋ ਸੋ ਜਸੀ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਉਹ ਭਿੰਨ ਕਰਮ ਕਰਤ ਹੋਵੇ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ

ਬ੍ਰਹਮ ਜਿਸ ਕੈ ਮਨ ਪਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਉਦਾਸ ਦਸੰਤਨ ਭਾਏ ਤਿਨ ਪਾਇਆ।

ਧੰਨ ਧੰਨ। ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਬਿਸਥਾਰ, ਕਈ ਕੋਟ ਕੀਨੋ ਬਿਸਥਾਰ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਬਿਸਥਾਰ।

ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਹ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ, ਤਾਏ ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ, ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦੂਕੇ ਸਾਂ ਸਵਾਸਾਂ ਸੰਗ ਨਿਭਾਇਆ,

ਸਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਾਸ

ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ, ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਰਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਧਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ ਸੱਚੇ ਪਾਤਸ਼ਾਹ ਜੀਓ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਬਨਵੀਤ ਬਾਬਨੀਤ ਕੌਰ ਦੇ ਸੱਚੇ ਪਾਤਸ਼ਾਹ ਜੀ, ਮੈਡੀਕਲ ਟੈਸਟ ਹੈ, ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਦਰਕਰ ਦੇ ਸੇਵਾਦਾਰ ਭਾਈ ਜਗਤਾਰ ਸਿੰਘ, ਉਹਨਾਂ ਦੀ ਸਿਹਤ ਜਾਬੀ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ, ਕਿਰਪਾ ਕਰਨੀ ਆਪਣੇ ਸੇਵਕਾਂ ਨੂੰ ਸਿਹਤ ਜਾਬੀ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ, ਉਹ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹਲਾਵ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿੱਤਾ ਆਵੇ, ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਸਵਾਲ ਹੁਣ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਜੋ ਕਿ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾਂਦੇ ਹਨ। ਅੱਜ ਸਵੇਰੇ ਜੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ 10:30 ਵਜੇ ਹੋਣੀਆਂ ਹਨ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਢਾਡੀ ਵਾਰਾਂ ਦੇ ਦੀਵਾਨ ਸਜਣੇ ਹਨ। ਸੋ ਨਾਲ ਨਾਲ ਆਪਣੇ ਕੋਲ ਜੋ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਸੋਲ, ਉਹਨਾਂ ਦਾ ਢਾਡੀ ਜਥਾ ਵੀ ਉਚੇਚੇ ਤੌਰ 'ਤੇ ਪਹੁੰਚਿਆ ਹੈ। ਸੋ ਉਹਨਾਂ ਨੇ ਵੀ ਆਪ ਸੰਗਤਾਂ ਨਾਲ ਗੁਰਤਿਆਗ ਦੀ ਸਾਂਝ ਪਾਉਣੀ ਹੈ। ਕੱਲ੍ਹ ਸ਼ਾਮ ਨੂੰ ਸ਼ਨੀਵਾਰ ਨੂੰ ਜੋ 9:15 ਤੋਂ ਲੈ ਕੇ ਐਤਵਾਰ ਅੰਮ੍ਰਿਤ ਵੇਲੇ ਤੱਕ ਜੋ ਰੈਣ ਸਭਾਈ ਕੀਰਤਨ ਹੋਣੇ ਹਨ, ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲਚੁੱਕ ਦੀ ਖਿਮਾ ਸਵਾ ਹੁਣ ਆਪਜੀਆਂ ਨੂੰ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वाहेगुरु साहिब जी मूक उचर शास्त्र खाट पिंग गिरन।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਸੰਧਿਆ ਦੇ ਦੀਵਾਨਾਂ ਦੇ ਅੰਦਰ ਆਪ ਜੀ ਤੁਰਕੀ ਬਾਣੀ ਦਾ ਕੀਰਤਨ ਸ਼੍ਰਵਣ ਕਰ ਰਹੇ ਸੀ। ਹੁਣ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਸਮਾਂ ਹੈ। ਮਹਾਰਾਜ ਸਾਹਿਬ ਜੀ ਆਪਣੀ ਅੰਮ੍ਰਿਤਮਈ ਬਾਣੀ ਦੇ ਰਾਹੀਂ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ। ਰਸਨਾ ਦੀ ਪਵਿੱਤਰਤਾ ਲਈ, ਮਨ ਦੀ ਇਕਾਗਰਤਾ ਦੇ ਲਈ ਔਰ ਸਤਿਗੁਰੂ ਦਾ ਜਸ ਪਾਵਨ ਉਪਦੇਸ਼ ਸ਼੍ਰਵਣ ਕਰਨ ਲਈ ਸਾਰੀ ਸੰਗਤ ਆਖੋ ਜੀ

ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਧ ਸੰਗਤ ਜੀ, ਇਹ ਜੋ ਮਹੱਲਾ ਸ਼ਬਦ ਹੈ, ਅਰਬੀ ਭਾਸ਼ਾ ਦਾ ਸ਼ਬਦ ਹੈ ਮਹੱਲਾ। ਅਰਬੀ ਦੇ ਕੋਸ਼ਾਂ ਦੇ ਅੰਦਰ ਮਹੱਲੇ ਦਾ ਅਰਥ ਹੈ ਹਲੂਲ ਕਰ ਜਾਣਾ। ਜਿਵੇਂ ਜਿਹੜੇ ਪੰਜਾਬੀ ਦੇ ਕੋਸ਼ ਹੁੰਦੇ ਹੈ, ਪੰਜਾਬੀ ਦੇ ਕੋਸ਼ਾਂ ਵਿੱਚ ਪੰਜਾਬੀ ਦੇ ਆਏ ਸ਼ਬਦਾਂ ਦਾ ਅਰਥ ਪੰਜਾਬੀ 'ਚ ਹੁੰਦਾ, ਉੱਦਾਂ ਹੀ ਫਾਰਸੀ ਦੇ ਕੋਸ਼ਾਂ 'ਚ ਫਾਰਸੀ ਦਾ ਹੁੰਦਾ, ਫਾਰਸੀ ਦੇ ਵਿੱਚ ਹੁੰਦਾ, ਅਰਬੀ ਦੇ ਵਿੱਚ ਅਰਬੀ। ਫਿਰ ਜਿਹੜੇ ਦੂਸਰੀ ਭਾਸ਼ਾ ਨੂੰ ਸਮਝਣ ਲਈ ਕੋਸ਼ ਤਿਆਰ ਹੁੰਦੇ ਆ, ਜਿਵੇਂ ਅਰਬੀ ਤੋਂ ਪੰਜਾਬੀ ਕੋਸ਼, ਫਾਰਸੀ ਟੂ ਪੰਜਾਬੀ ਕੋਸ਼ ਡਿਕਸ਼ਨਰੀ ਤਿਆਰ ਹੁੰਦੀ ਹੈ, ਉਹਦੇ 'ਚ ਜਾ ਕੇ ਫਿਰ ਆਪਣੀ ਬੋਲੀ 'ਚ ਜੋ ਅਰਥ ਬਣਦਾ ਉਹ ਸਮਝ ਆ ਜਾਂਦਾ ਸਾਨੂੰ। ਅਰਬੀ ਭਾਸ਼ਾ ਦਾ ਸ਼ਬਦ ਹੈ ਮਹੱਲਾ। ਮਹੱਲੇ ਦਾ ਅਰਬੀ ਕੋਸ਼ਾਂ 'ਚ ਅਰਥ ਹੈ ਹਲੂਲ ਕਰ ਜਾਣਾ, ਅਤੇ ਪੰਜਾਬੀ ਕੋਸ਼ਾਂ 'ਚ ਅਰਥ ਬਣਦਾ ਹੈ ਪ੍ਰਵੇਸ਼ ਕਰ ਜਾਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿੰਨਾ ਚਿਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਰਹੇ ਹਨ, ਉਨਾ ਸਮਾਂ ਜਿੰਨੀ ਪਹਿਲੇ ਸਰੂਪ 'ਚ ਬਾਣੀ ਉਚਾਰਨ ਕੀਤੀ ਹੈ, ਮਹੱਲਾ ਪਹਿਲਾ ਦੇ ਸਿਰਲੇਖ ਹੇਠ ਕੀਤੀ ਹੈ। ਜਦੋਂ ਪਹਿਲੇ ਪਾਤਸ਼ਾਹ ਦੀ ਜੋਤ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵਿੱਚ ਪ੍ਰਵੇਸ਼ ਕਰ ਗਈ, ਗੁਰਤਾ ਗੱਦੀ ਦੀ ਦਾਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਬਖਸ਼ ਦਿੱਤੀ ਗਈ, ਤਾਂ ਫਿਰ ਜੋ ਬਾਣੀ ਰਚੀ ਗਈ ਮਹੱਲਾ ਦੂਜਾ ਦੇ ਸਿਰਲੇਖ ਹੇਠ, ਪਹਿਲੀ ਜੋਤ ਜਦੋਂ ਦੂਸਰੇ ਸਰੂਪ 'ਚ ਪ੍ਰਵੇਸ਼ ਕਰ ਗਈ, ਅਰਬੀ 'ਚ ਕਹਾਂਗੇ ਮਹੱਲਾ ਕਰ ਗਈ, ਹਲੂਲ ਕਰ ਗਈ, ਉਦੋਂ ਫਿਰ ਦੂਸਰੇ ਸਰੂਪ 'ਚ ਜਾ ਕੇ ਜੋ ਬਾਣੀ ਰਚੀ ਗਈ ਉਹਦੇ ਲਈ ਮਹੱਲਾ ਦੂਜਾ, ਜਦੋਂ ਉਹੀ ਜੋਤ ਤੀਸਰੇ ਸਰੀਰ 'ਚ ਪ੍ਰਵੇਸ਼ ਕਰ ਗਈ ਮਹੱਲਾ ਤੀਜਾ। ਤੀਸਰਾ ਨਹੀਂ ਕਹਿਣਾ, ਮਹੱਲਾ ਤੀਜਾ ਐਸਾ ਉਚਾਰਨ ਕਰਨਾ ਹੈ। ਸੋ ਇਹ ਸ਼ਬਦ ਦਾ ਮਹਿਲਾ ਉਚਾਰਨ ਨਹੀਂ ਕਰਨਾ, ਕਿਉਂਕਿ ਉਹਦੇ ਨਾਲ ਅਰਥ ਦਾ ਅਨਰਥ ਹੋ ਜਾਂਦਾ ਹੈ। ਸ਼ੁੱਧ ਅਰਥ ਅਰਬੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਇਹ ਮਹਾਰਾਜ ਜੀ ਦਾ, ਇਹਦਾ ਮਹੱਲਾ ਸ਼ਬਦ ਹੈ। ਮਹੱਲੇ ਦੇ ਅਰਥ ਨੇ ਹਲੂਲ ਕਰ ਜਾਣਾ, ਪ੍ਰਵੇਸ਼ ਕਰ ਜਾਣਾ। ਸੋ ਆਓ, ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ।

ਬਣਾਉਂਦੇ ਰਹਿੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੰਦਾ ਮਹਾਰਾਜ ਜੀ ਦੀ ਬਾਣੀ ਨੇ ਤਾਂ ਹੀ ਸਾਨੂੰ ਬਾਰ ਬਾਰ ਕਿਹਾ ਵੀ ਬੰਦਾ ਕੋਈ ਵੀ ਮਾੜਾ ਨਹੀਂ ਹੁੰਦਾ, ਉਹਦੇ ਖਿਆਲ ਉਹਨੂੰ ਉੱਦਾਂ ਦਾ ਬਣਾ ਦਿੰਦੇ ਆ, ਤੇ ਜਦੋਂ ਖਿਆਲ ਪੱਕ ਜਾਂਦੇ ਆ, ਆਦਤਾਂ ਬਣ ਜਾਂਦੀਆਂ ਨੇ, ਫਿਰ ਉਹ ਬੰਦਾ ਡੈਫੀਨੇਟਲੀ ਪੱਕਾ ਹੀ ਉਹ ਉੱਦਾਂ ਦਾ ਹੀ ਹੋ ਜਾਂਦਾ। ਕਾਮੀ, ਕ੍ਰੋਧੀ, ਹੰਕਾਰੀ, ਪਾਪੀ, ਮਾੜਾ, ਜੋ ਵੀ ਆਪਾਂ ਉਹਨੂੰ ਪਰਿਭਾਸ਼ਾ ਦੇ ਲਾਂਗੇ, ਉੱਦਾਂ ਦਾ ਹੀ ਹੋ ਜਾਂਦਾ ਬੰਦਾ। ਫਿਰ ਪਹਿਲਾਂ ਕੋਈ ਵੀ ਮਾੜਾ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਦਿਲ ਦੇ ਅੰਦਰੋਂ ਆਵਾਜ਼ ਆਉਂਦੀ ਰਹਿੰਦੀ ਹੈ ਕਿ ਆਹ ਕੰਮ ਨਾ ਕਰ, ਉਹਨੂੰ ਸੁਣਦੇ ਰਹੋ ਅਤੇ ਉਹ ਕੰਮ ਨਾ ਕਰੋ ਜਿਹੜੀ ਆਵਾਜ਼ ਰੋਕਦੀ ਹੈ, ਜਿਹੜਾ ਸੁਣਦਾ ਰਹਿੰਦਾ ਅੰਤਰਾਤਮੇ ਦੀ ਆਵਾਜ਼ ਨੂੰ ਉਹ ਬਚਿਆ ਰਹਿੰਦਾ, ਜਿਹੜਾ ਨਹੀਂ ਸੁਣਦਾ ਉਹ ਫਿਰ ਉਹਦੇ ਪ੍ਰਭਾਵ ਅਧੀਨ ਫਸ ਜਾਂਦਾ। ਸੋ ਕਹਿਣ ਦਾ ਭਾਵ ਸੀ ਵੀ ਦਿਲ ਦੀ ਇੱਕ ਅਵਸਥਾ ਦਾ ਜਿਹੜਾ ਨਾਮ ਹੈ ਵਾਹਿਗੁਰੂ ਦੀ ਪ੍ਰਾਪਤੀ, ਅਤੇ ਜਦੋਂ ਉਹ ਦਿਲ ਉਸ ਅਵਸਥਾ 'ਚ ਹੁੰਦਾ, ਖਿੜਿਆ ਹੁੰਦਾ, ਉਹਦੇ ਰੰਗ 'ਚ ਰੰਗਿਆ ਹੁੰਦਾ, ਉਦੋਂ ਕਿਰਪਾ ਹੋ ਜਾਂਦੀ ਹੈ, ਫਿਰ ਉਹ ਪ੍ਰਗਟ ਹੋ ਜਾਂਦਾ। ਦਿਲ ਮਹਿਸਾਈ ਪ੍ਰਗਟ ਹੈ, ਪ੍ਰਗਟ ਹੋ ਜਾਂਦਾ। ਬੁਝੈ ਬਲੰਤੀ ਨਾਏ, ਜਿਹੜੀ ਅੰਦਰ ਅੱਗ ਵਲਦੀ ਹੈ ਵਿਸ਼ਿਆਂ ਵਿਕਾਰਾਂ ਦੀ, ਫਿਰ ਉਹ ਬੁਝ ਜਾਂਦੀ ਹੈ, ਫਿਰ ਸ਼ਾਂਤ ਹੋ ਜਾਂਦਾ ਉਹ। ਨਹੀਂ ਜੇ ਊਂ ਕਹੇ ਬੰਦਾ ਵੀ ਰੱਬ ਦਿਲ 'ਚ, ਆਪਾਂ ਆਮ ਵੀ ਬਚਨ ਕਰਦੇ ਹਾਂ ਨਾ ਭਾਈ ਕਿ ਬੜੇ ਪ੍ਰੇਮ ਸੇ ਮਿਲਣਾ ਸਭ ਸੇ, ਮਤ ਭੁੱਲੋ ਇਨਸਾਨ ਰੇ, ਪਤਾ ਨਹੀਂ ਕਿਸ ਭੇਸ ਮੇ ਆਕਰ ਮਿਲ ਜਾਏ ਭਗਵਾਨ ਰੇ, ਕਿ ਬੰਦਿਆ ਕਿਸੇ ਦਾ ਦਿਲ ਨਾ ਦੁਖਾਈ, ਕੀ ਪਤਾ ਕਿਸ ਦਿਲ ਦੇ ਵਿੱਚ ਰੱਬ ਬੈਠਾ ਹੋਵੇ। ਤੇ ਹਰ ਦਿਲ 'ਚ ਮਹਾਰਾਜ ਜੀ ਕਹਿੰਦੇ ਵੱਸਦਾ ਉਹ ਵਾਹਿਗੁਰੂ ਪਰਮਾਤਮਾ। ਤੇ ਪਰ ਜੇ ਕੋਈ ਕਹੇ ਵੀ ਉਹਨੂੰ ਖੋਲ੍ਹ ਕੇ ਦੇਖ ਲਿਆ ਜਾਏ, ਅੰਦਰੋਂ ਮਿਲ ਜੇ, ਜਿਵੇਂ ਘਰ ਦਾ ਦਰਵਾਜ਼ਾ ਖੋਲ੍ਹ ਲਈਦਾ, ਇੱਦਾਂ ਨਹੀਂ ਉਹ ਮਿਲਦਾ। ਉਹਦੇ ਮਿਲਣ ਦੀ ਇੱਕ ਦਸ਼ਾ ਹੈ, ਇੱਕ ਅਵਸਥਾ ਹੈ, ਜਦੋਂ ਉਹ ਪ੍ਰਸੰਨ ਹੁੰਦਾ, ਕਿਰਪਾ ਕਰਦਾ ਹੈ, ਫਿਰ ਉਹ ਮਿਲ ਪੈਂਦਾ ਹੈ। ਫਿਰ ਜਦੋਂ ਅਵਸਥਾ ਬਣ ਜਾਂਦੀ ਹੈ ਦਿਲ ਦੀ, ਫਿਰ ਮੁੜ ਮੁੜ ਕੇ ਦਿਲ ਦਾ ਸੁਭਾਅ, ਮਨ ਦਾ ਸੁਭਾਅ, ਬੁੱਧੀ ਦਾ ਸੁਭਾਅ ਚੇਂਜ ਨਹੀਂ ਹੁੰਦਾ, ਇੱਕੋ ਹੀ ਤਰ੍ਹਾਂ ਦਾ ਰਹਿੰਦਾ ਬਸ, ਫਿਰ ਟਿਕਿਆ ਹੋਇਆ ਨਹੀਂ, ਬਦਲਦਾ ਰਹਿੰਦਾ, ਛਿੰਨ ਛਿੰਨ ਬਾਅਦ ਬਦਲਦਾ ਰਹਿੰਦਾ, ਹਰ ਪਲ ਬਦਲਦਾ। ਔਰ

ਤੋਂ ਲੈ ਕੇ ਮ੍ਰਿਤਯੂ ਦੇ ਟਾਈਮ ਤੱਕ ਇਸ ਗੱਲ ਦਾ ਦਾਅਵਾ ਨਹੀਂ ਕਰ ਸਕਦਾ, ਕਿਉਂਕਿ ਰੁਕਦਾ ਹੀ ਨਹੀਂ ਹੈ, ਕਿਸੇ ਦਾ ਵੀ ਨਹੀਂ ਰੁਕਦਾ। ਔਰ ਰੁਕਦਾ ਕਿਹਦਾ ਆ? ਮਹਾਰਾਜ ਜੀ ਕਹਿੰਦੇ ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੋ ਜਾਏ, ਜਿਹਨੂੰ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਉਹਦੇ ਅੰਦਰਲਾ ਸ਼ਾਂਤ ਹੋ ਜਾਂਦਾ, ਉਸ ਦਿਲ 'ਚ, ਉਸ ਦਿਮਾਗ 'ਚ, ਉਸ ਮਨ 'ਚ, ਆਮ ਦਿਲਾਂ, ਆਮ ਦਿਮਾਗਾਂ, ਆਮ ਮਨਾਂ 'ਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ। ਫਿਰ ਤਾਂ ਹੀ ਤਾਂ ਵੱਡੀਆਂ ਵੱਡੀਆਂ ਗਲਤੀਆਂ ਬਖਸ਼ ਦਿੰਦੇ ਆ। ਸਾਨੂੰ ਕੋਈ ਬਹੁਤ ਪਿਆਰ ਕਰਦਾ ਹੋਵੇ, ਆਪਣੀ ਗਲਤੀ ਕੋਈ ਦੱਸ ਦੇਵੇ, ਅਸੀਂ ਉਹਦੇ ਨਾਲ ਜਾਂ ਤਾਂ ਈਰਖਾ ਕਰਨ ਲੱਗ ਪਵਾਂਗੇ, ਜਾਂ ਸਾੜਾ ਕਰਨ ਲੱਗ ਪਵਾਂਗੇ, ਜਾਂ ਉਹਨੂੰ ਜਾਂ ਆਪਣੀ ਨਜ਼ਰ 'ਚੋਂ ਹੀ ਡੇਗ ਦੇਵਾਂਗੇ। ਪਰ ਜੇ ਉਹੀ ਬੰਦਾ ਕਿਸੇ ਰੱਬ ਦੇ ਪਿਆਰੇ ਨੂੰ, ਕਿਸੇ ਬਖਸ਼ੀ ਹੋਈ ਰੂਹ ਨੂੰ ਆਪਣੀ ਕੋਈ ਕਮੀ ਦੱਸੇ, ਉਹਦੇ 'ਤੇ ਤਰਸ ਕਰੇਗਾ, ਉਹਦੀ ਅਰਦਾਸ ਕਰੇਗਾ, ਵਾਹਿਗੁਰੂ ਕਿਰਪਾ ਕਰੋ, ਇਹਨੂੰ ਸਮਤ ਬਖਸ਼ੋ, ਮਹਾਰਾਜ ਜੀ ਇਹਦੇ 'ਤੇ ਵੀ ਮਿਹਰ ਕਰੋ, ਮਹਾਰਾਜ ਜੀ ਇਹਦੇ 'ਤੇ ਵੀ ਤਰਸ ਕਰੋ। ਕਿਉਂਕਿ ਜਦੋਂ ਭਗਤ ਧੰਨਾ ਜੀ ਨੂੰ ਰੱਬ ਨੇ ਦਰਸ਼ਨ ਦਿੱਤੇ ਨਾ, ਅਤੇ ਸਭ ਤੋਂ ਪਹਿਲੇ ਧੰਨਾ ਜੀ ਨੇ ਇਹੀ ਅਰਦਾਸ ਕੀਤੀ ਸੀ, ਮਹਾਰਾਜ ਉਹ ਜਿਸ ਪੰਡਿਤ ਨੇ ਮੈਨੂੰ ਤੁਹਾਡੇ ਦਰਸ਼ਨ ਕਰਾਏ ਆ, ਉਹਦੇ 'ਤੇ ਵੀ ਕਿਰਪਾ ਕਰ ਦਿਓ, ਉਹਨੂੰ ਵੀ ਬਖਸ਼ ਲਿਓ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਉਹਨੇ ਤੇਰੇ ਨਾਲ ਧੋਖਾ ਕੀਤਾ, ਕਹਿੰਦਾ ਜੇ ਧੋਖਾ ਕੀਤਾ ਹੁੰਦਾ ਤੁਸੀਂ ਥੋੜ੍ਹੋ ਮਿਲਦੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਨਹੀਂ ਪਤਾ ਉਹਨੇ ਕੀ ਕੀਤਾ, ਪਰ ਮੇਰਾ ਦਿਲ ਕਹਿੰਦਾ ਜੇ ਉਹਨੇ ਧੋਖਾ ਕੀਤਾ ਹੁੰਦਾ ਫਿਰ ਤੁਸੀਂ ਨਾ ਮਿਲਦੇ। ਮਹਾਰਾਜ ਜੀ ਨੇ ਘੁੱਟ ਕੇ ਗਲਵੱਕੜੀ 'ਚ ਲਿਆ, ਪਿਆਰ ਦਿੱਤਾ, ਕਹਿੰਦੇ ਜਾ ਤੇਰੇ ਪਿੱਛੇ ਸਾਰੀ ਦੁਨੀਆਂ ਨੂੰ ਬਖਸ਼ ਦਿਆਂ ਜੇ ਅੱਜ ਕਹੇ। ਇਹੋ ਜਿਹਾ ਦਿਲ, ਇਹੋ ਜਿਹੇ ਖਿਆਲ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਹੋ ਜਾਂਦੇ ਆ।

ਨਾਲ ਭਾਈ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਅੰਦਰੋਂ ਦਰਵਾਜ਼ੇ ਖੁੱਲ੍ਹ ਜਾਂਦੇ ਆ ਉਹਨਾਂ ਲਈ। ਉਹ ਦਿਲ ਦਾ ਉਹ ਬੂਹਾ ਖੁੱਲ੍ਹ ਜਾਂਦਾ ਜਿਸ ਬੂਹੇ ਦੇ ਅੰਦਰ ਵਾਹਿਗੁਰੂ ਰਹਿੰਦੇ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਭਾਈ

ਭਾਈ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਉਹਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਾਡੇ ਅੰਦਰ ਨਾਮ ਦੇ ਖਜ਼ਾਨੇ ਭਰੇ ਪਏ ਨੇ। ਜਦੋਂ ਨਿਹਾਲ ਕਰਦੇ ਹੈ, ਕਿਰਪਾ ਦ੍ਰਿਸ਼ਟੀ ਕਰਦੇ ਹੈ, ਫਿਰ ਉਹ ਦਿਖਾ ਦਿੰਦੇ ਆ ਵੀ ਆਹ ਦੇਖ, ਤੇਰਾ ਤਾਂ ਅੰਦਰ ਭਰਿਆ ਪਿਆ ਵਾਹਿਗੁਰੂ ਦੇ ਨਾਮ ਨਾਲ, ਬਸ ਪ੍ਰਗਟ ਹੀ ਨਹੀਂ ਸੀ ਹੋਇਆ। ਜਦੋਂ ਹੋ ਜਾਂਦਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਜਦੋਂ ਦਰਸ਼ਨ ਹੋ ਜਾਂਦੇ ਆ, ਫਿਰ ਕੋਈ ਕਮੀ ਕਿਸੇ ਵੀ ਪ੍ਰਕਾਰ ਦੀ, ਮਹਾਰਾਜ ਜੀ ਕਹਿੰਦੇ ਉਹ ਗੁਰਮੁਖਾਂ ਦੇ ਅੰਦਰ ਉਹਨਾਂ ਦੇ ਸੁਭਾਅ 'ਚ ਨਹੀਂ ਰਹਿੰਦੀ, ਫਿਰ ਉਹ ਖਜ਼ਾਨੇ ਦੇ ਮਾਲਕ ਬਣ ਜਾਂਦੇ ਆ, ਵੰਡਣ ਲੱਗ ਪੈਂਦੇ। ਮਹਾਰਾਜ ਕਹਿੰਦੇ ਅਨਹਤ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਫਿਰ ਉਹ ਖਜ਼ਾਨੇ ਦੀ ਚਾਬੀ ਦੇ ਦਿੰਦੇ ਆ ਉਹਨੂੰ, ਹੁਣ ਐਂ ਕਰ ਲੈ ਵੰਡੀ ਚੱਲ, ਜਿੰਨਾ ਵੰਡਣਾ ਹੈ ਤੋਟ ਨਾ ਆਵੇ ਵੱਧ ਦੋ ਜਾਈ। ਹੁਣ ਜਿੰਨਾ ਵੰਡੇਗਾ ਵਧੇਗਾ ਹੀ, ਘਟਣਾ ਨਹੀਂ ਹੈ। ਜਿੰਨਾ ਮਰਜ਼ੀ ਰੱਬ ਦਾ ਪਿਆਰਾ ਵੰਡੀ ਜਾਏ, ਕਦੇ ਵੀ ਉਹ ਘਟਦਾ ਨਹੀਂ। ਕਿੰਨੇ ਗੁਰਮੁਖ ਹੋਏ ਹੈ, ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ, ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਉਹਨਾਂ ਕਿੰਨੀਆਂ ਰੂਹਾਂ ਨੂੰ ਜਾਗ ਲਾਈ। ਸ੍ਰੀਮਾਨ ਸੰਤ ਬਾਬਾ ਬਰਿਆਮ ਸਿੰਘ ਜੀ, ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼, ਉਹ ਰਾਤੀ 2 ਵਜੇ ਕਹਿੰਦੇ ਰਤਵਾੜਾ ਸਾਹਿਬ ਸਮਾਂ ਲੱਗੇ, ਦੇਖ ਲਿਓ ਜਾ ਕੇ, ਉੱਥੇ ਅਜੇ ਵੀ ਉਹ ਕੁਟੀਆ ਬਣੀ ਹੈ, ਉਹ ਥਾਵਾਂ ਬਣੀਆਂ ਨੇ ਜਿੱਥੇ ਬੈਠ ਕੇ ਮਹਾਂਪੁਰਸ਼ ਅਭਿਆਸ ਕਰਵਾਉਂਦੇ ਰਹੇ ਹੈ। ਕਿਉਂਕਿ ਹੁਣ ਤਾਂ ਜਿਉਂ ਜਿਉਂ ਅੱਗੇ ਅੱਗੇ ਸਮਾਂ ਵੱਧਦਾ ਜਾ ਰਿਹਾ, ਅਸੀਂ ਨਾਮ ਤੋਂ, ਸਿਮਰਨ ਤੋਂ, ਅਭਿਆਸ ਤੋਂ, ਰੱਬ ਦੇ ਪਿਆਰਿਆਂ ਦੀ ਸੰਗਤ ਤੋਂ ਪੈਰ ਪਿਛਾਂ ਨੂੰ ਖਿੱਚਦੇ ਜਾ ਰਹੇ ਹਾਂ। ਪਰ ਯਾਦ ਰੱਖਿਓ, ਮਹਾਰਾਜ ਜੀ ਦੀ ਬਾਣੀ 'ਚ ਥਾਂ ਥਾਂ 'ਤੇ ਰੱਬ ਦੇ ਪਿਆਰਿਆਂ ਨੂੰ ਸਨਮਾਨ ਦਿੱਤਾ ਗਿਆ ਹੈ। ਉਹ ਰੱਬ ਦੇ ਪਿਆਰੇ, ਉਹ ਰਸਤਾ ਜਿਹੜਾ ਬਹੁਤ ਕਠਿਨ ਹੁੰਦਾ ਉਹਨੂੰ ਸੁਖੈਨ ਬਣਾ ਦਿੰਦੇ ਹੈ ਕਿਰਪਾ ਕਰਕੇ। ਕਿਉਂ? ਕਿਉਂਕਿ ਉਹਨਾਂ ਦੇ ਹੱਥ ਮਹਾਰਾਜ ਨੇ ਕੁੰਜੀ ਦਿੱਤੀ ਹੈ। ਅਨਹਤ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਤੇ ਇਸੇ ਤਰ੍ਹਾਂ ਬੇਅੰਤ ਗੁਰਮੁਖ ਪਿਆਰੇ ਅੱਜ ਤੱਕ ਹੋਏ ਆ ਮਹਾਂਪੁਰਖ, ਜਿਨ੍ਹਾਂ ਗੁਰਮੁਖਾਂ ਨੇ ਆਪ ਤਾਂ ਨਾਮ ਜਪਿਆ ਹੀ ਹੈ, ਆਪ ਤਾਂ ਵਾਹਿਗੁਰੂ ਵਾਹਿਗੁਰੂ ਕਰਕੇ ਤਰੇ ਹੀ ਨੇ, ਆਪਣੇ ਨਾਲ ਪਤਾ ਨਹੀਂ ਕਿੰਨਿਆਂ ਕੁ ਦਾ ਭਲਾ ਕੀਤਾ ਹੈ, ਕਿੰਨੇ ਕੁ ਜਿਹੜੇ ਪ੍ਰਾਣੀ ਨੇ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਉਹਨਾਂ ਦਾ ਭਲਾ ਹੋਇਆ। ਸੋ ਮਹਾਂਪੁਰਖਾਂ ਦੇ ਜਿਹੜੇ ਰੱਬ ਦੇ ਪਿਆਰਿਆਂ ਦੇ ਬਚਨ ਹੁੰਦੇ ਆ ਨਾ, ਉਹ ਵਾਹਿਗੁਰੂ ਦੇ ਨਾਮ ਦੀ ਜਾਗ ਹੁੰਦੇ ਆ, ਜਿਹਦੇ ਅੰਦਰ ਚਲੇ ਜਾਂਦੇ ਆ ਉਹ ਅੰਦਰ ਜਾਗ। ਜਿਵੇਂ ਦਹੀਂ ਜਮਾਉਣ ਲਈ ਦੁੱਧ 'ਚ ਥੋੜ੍ਹੀ ਜਿਹੀ ਦਹੀਂ ਪਾਉਣੀ ਪੈਂਦੀ ਹੈ, ਜਾਗ ਲਾਉਣਾ ਪੈਂਦਾ, ਅਤੇ ਫਿਰ ਉਹ ਜੰਮ ਜਾਂਦੀ ਹੈ, ਉਹਦੇ 'ਚੋਂ ਮੱਖਣ ਵੀ ਨਿਕਲੇ ਆਉਂਦਾ, ਘਿਓ ਵੀ ਬਣ ਜਾਂਦਾ। ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰਿਆਂ ਦੇ ਬਚਨ ਜਾਗ ਲਾ ਦਿੰਦੇ ਅੰਦਰੋਂ, ਅਤੇ ਜਿਹਦੇ ਅੰਦਰ ਇੱਕ ਵਾਰੀ ਜਾਗ ਲੱਗ ਗਈ, ਬਸ ਉਹਦੇ ਅੰਦਰੋਂ ਫਿਰ ਹੌਲੀ ਹੌਲੀ ਹੌਲੀ ਹੌਲੀ ਵਾਹਿਗੁਰੂ ਦੇ ਮਾਰਗ 'ਤੇ ਤੁਰਨ ਦਾ ਰਾਹ ਜਿਹੜਾ ਪੱਧਰਾ ਹੋਣਾ ਸ਼ੁਰੂ ਹੋ ਜਾਂਦਾ। ਆਪਣੇ ਆਪ ਰਸਤੇ ਬਣਦੇ ਜਾਂਦੇ ਆ, ਬੰਦੇ ਨੂੰ ਭਟਕਣ ਦੀ ਜ਼ਰੂਰਤ ਨਹੀਂ ਪੈਂਦੀ। ਜਿਸ ਵਸਤੂ ਦੀ, ਜਿਸ ਗਿਆਨ ਦੀ, ਜਿਸ ਅਵਸਥਾ ਦੀ ਜ਼ਰੂਰਤ ਹੁੰਦੀ ਹੈ, ਮਹਾਰਾਜ ਸਾਹਿਬ ਜੀ ਆਪ ਆਪਣੇ ਆਪ ਉਹ ਪ੍ਰੋਵਾਈਡ ਕਰਵਾ ਦਿੰਦੇ ਆ। ਜਿਸ ਗਾਈਡੈਂਸ ਦੀ ਲੋੜ ਹੁੰਦੀ ਹੈ, ਕੰਮ ਸਾਡਾ ਨਹੀਂ ਨਾ ਰਹਿ ਜਾਂਦਾ ਫਿਰ ਜਾਗ ਲੱਗਣ ਤੋਂ ਬਾਅਦ। ਪਹਿਲਾਂ ਹੀ ਉੱਦਮ ਕਰਨਾ ਪੈਂਦਾ, ਅਤੇ ਜਦੋਂ ਮਹਾਰਾਜ ਜੀ ਪ੍ਰਸੰਨ ਹੋ ਜਾਣ ਫਿਰ
ਆਪਣੇ ਆਪ ਹੀ ਚਾਹੇ ਉਹ ਗੁਰਬਾਣੀ ਰਾਹੀਂ ਚਾਹੇ ਕਿਸੇ ਗੁਰਸਿੱਖ ਰਾਹੀਂ ਚਾਹੇ ਕਿਸੇ ਮਹਾਂਪੁਰਸ਼ ਰਾਹੀਂ ਰਸਤਾ ਕੱਢਣ ਮਾਰਗ ਦਰਸ਼ਨ ਕਰਨ ਉਹ ਆਪ ਕਰਦੇ ਹੈ। ਸੋ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੀ ਕੰਮ ਰਹਿ ਜਾਂਦਾ। ਜਿਵੇਂ ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ, ਕਹਿੰਦੇ ਭਾਈ ਜਦੋਂ ਨਾਮ ਦੀ ਧੁਨ ਸਿੱਖ ਦੇ ਹਿਰਦੇ ਚ ਚੱਲ ਪੈਂਦੀ ਹੈ ਨਾ, ਤੇ ਕਹਿੰਦੇ ਜਾਂ ਅਨਹਦ ਧੁਨ ਜਿਹਨੂੰ ਕਹਿੰਦੇ ਹੈ, ਜਦੋਂ ਅਨਹਦ ਧੁਨ ਚੱਲ ਪੈਂਦੀ ਹੈ ਫਿਰ ਸਿੱਖ ਦੇ ਕਰਨ ਯੋਗ ਕੋਈ ਕਾਰਜ ਨਹੀਂ ਰਹਿ ਜਾਂਦਾ, ਫਿਰ ਸਾਰਾ ਕੰਮ ਵਾਹਿਗੁਰੂ ਦਾ ਹੀ ਰਹਿ ਜਾਂਦਾ, ਸਿੱਖ ਉੱਥੇ ਹੀ ਮੁਕਤ ਹੋ ਜਾਂਦਾ। ਗੁਰਬਾਣੀ ਦਾ ਇੱਕ ਪ੍ਰਮਾਣ ਦੇ ਕੇ ਆਪਾਂ ਸਮਾਪਤੀ ਵੱਲ ਵਧਦੇ ਹਾਂ। ਮਹਾਰਾਜ ਜੀ ਦਾ ਬਚਨ ਹੈ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਧੁਨ ਦੇ ਵਿੱਚ ਧਿਆਨ, ਹੁਣ ਕੀ ਧੁਨ 'ਚ ਧਿਆਨ ਲਾਉਣਾ ਪੈਂਦਾ? ਨਹੀਂ, ਸੁੱਤੇ ਸਿੱਧ ਰਹਿੰਦਾ। ਜਿਹਦੇ ਜਿਹੜਾ ਅਭਿਆਸੀ ਹੈ ਧੁਨ ਦਾ ਉਹ ਸਮਝ ਆਏਗਾ ਵੀ ਸੁੱਤੇ ਸਿੱਧ ਕਿੱਦਾਂ ਰਹਿੰਦਾ। ਧੁਨ 'ਚ ਧਿਆਨ ਧਰਨ ਦੀ ਵੀ ਜ਼ਰੂਰਤ ਨਹੀਂ ਰਹਿੰਦੀ। ਜਿਵੇਂ ਜਿਹੜੇ ਗੁਰਮੁਖ ਅੱਜ ਸੁਬਹਾ ਦੀ ਕਥਾ 'ਚ ਬਚਨ ਆਇਆ ਸੀ, 35-35 ਘੰਟੇ ਜਾਪ ਕਰ ਲੈਂਦੇ ਨੇ, 35-40 ਘੰਟੇ ਕੀਰਤਨ ਕਰ ਲੈਂਦੇ ਨੇ। ਉਹ ਜਾਪ ਕਰਦੇ ਨਹੀਂ, ਕੀਰਤਨ ਕਰਦੇ ਨਹੀਂ, ਕੀਰਤਨ ਹੁੰਦਾ, ਜਾਪ ਕਰਦੇ ਨਹੀਂ, ਜਾਪ ਹੁੰਦਾ। ਉਹ ਕਿਵੇਂ ਹੁੰਦਾ ਉਹ ਮਹਾਰਾਜ ਜਾਣਦੇ ਹੈ। ਸੋ ਇਸੇ ਤਰ੍ਹਾਂ ਜਦੋਂ ਅੰਦਰ ਧੁਨ ਚੱਲ ਪੈਂਦੀ ਹੈ, ਧੁਨ ਦਾ ਧਿਆਨ ਸੁੱਤੇ ਸਿੱਧ ਹੁੰਦਾ, ਕਿਵੇਂ ਹੁੰਦਾ ਇਹ ਮਹਾਰਾਜ ਜਾਣਦੇ ਹੈ ਜਾਂ ਅਭਿਆਸੀ ਜਾਣਦੇ ਹੈ, ਕਿਉਂਕਿ ਜਦੋਂ ਬਿਨਾਂ ਕਿੱਤਿਆਂ ਹੋ ਰਿਹਾ ਕਰਨ ਦੀ ਜ਼ਰੂਰਤ ਹੀ ਨਹੀਂ ਪੈ ਰਹੀ ਕੋਈ, ਅਤੇ ਕਿਵੇਂ ਹੋ ਰਿਹਾ ਇਹ ਅਭਿਆਸੀਆਂ ਨੂੰ ਵੀ ਕਈ ਵਾਰ ਸਮਝ ਨਹੀਂ ਆਉਂਦਾ। ਇਹ ਸਤਿਗੁਰੂ ਦੀ ਕਲਾ ਹੈ, ਅਤੇ ਇਹੀ ਕਲਾ ਵਰਤਦਿਆਂ ਵਰਤਦਿਆਂ ਇੱਕ ਦਿਨ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਗੁਰਮੁਖ ਉਸ ਅਕਥ ਕਹਾਣੀ ਨੂੰ ਕਥ ਲੈਂਦਾ ਜਿਹੜੀ ਕਿਸੇ ਦੇ ਕਥਨ 'ਚ ਨਹੀਂ ਆਉਂਦੀ, ਉਸ ਅਕਥ ਕਥਾ ਨੂੰ ਜਾਣ ਲੈਂਦਾ ਜਿਹੜੀ ਕਿਸੇ ਦੇ ਜਾਣਨ 'ਚ ਨਹੀਂ ਆਉਂਦੀ। ਕਿਵੇਂ ਜਾਣ ਲੈਂਦਾ? ਮਹਾਰਾਜ ਸਾਹਿਬ ਜੀ ਦੀ ਕਲਾ ਨਾਲ, ਸ਼ਕਤੀ ਨਾਲ। ਖੁਦ ਨਹੀਂ ਜਾਣ ਸਕਦਾ ਬੰਦਾ, ਖੁਦ ਤਾਂ ਅਸੀਂ ਆਪਣੇ ਪਰਿਵਾਰ ਨੂੰ ਨਹੀਂ ਜਾਣ ਸਕਦੇ, ਚਾਰ ਬੰਦੇ ਨਹੀਂ ਅਸੀਂ ਜ਼ਿੰਦਗੀ 'ਚ ਜਾਣ ਸਕਦੇ ਕਿਵੇਂ ਦੇ ਆ। ਰੱਬ ਨੂੰ ਜਾਣਨਾ ਬੜੀ ਵੱਡੀ ਗੱਲ ਹੈ, ਰੱਬ ਨੂੰ ਅਸੀਂ ਕਿੱਦਾਂ ਜਾਣ ਸਕਦੇ ਹਾਂ? ਮਹਾਰਾਜ ਕਹਿੰਦੇ ਮਹਾਰਾਜ ਦੀ ਮਿਹਰਾਮਤ ਨਾਲ, ਕਿਰਪਾ ਦੇ ਨਾਲ ਜਾਣ ਸਕਦੇ ਹਾਂ। ਮਹਾਰਾਜ ਸਾਹਿਬ ਜਿੱਥੇ ਬਚਨ ਕੀਤਾ ਅਖੀਰਲਾ ਬਚਨ,

ਕਹਿੰਦੇ ਭਾਈ ਸਤਿਗੁਰੂ ਤੋਂ ਮਹਾਰਾਜ ਦੀ ਪ੍ਰਾਪਤੀ ਹੁੰਦੀ ਹੈ ਤੇ ਅੰਦਰ ਜਿਹੜਾ ਨਾਮ ਦਾ ਖਜ਼ਾਨਾ ਹੈ ਜਿਸ ਖਜ਼ਾਨੇ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਔਰ ਵਾਹਿਗੁਰੂ ਦੇ ਦਰਸ਼ਨ ਹੁੰਦੇ ਹੈ ਮਹਾਰਾਜ ਉਹਨੂੰ ਵਾਹਿਗੁਰੂ ਨੂੰ ਔਰ ਉਸ ਖਜ਼ਾਨੇ ਨੂੰ ਦੋਨਾਂ ਨੂੰ ਹੀ ਦਿਖਾ ਦਿੰਦੇ ਹੈ ਦੋਨਾਂ ਦਾ ਹੀ ਅਨੁਭਵ ਕਰਾ ਦਿੰਦੇ ਹੈ ਸਤਿਗੁਰੂ ਦੇ ਹੱਥ ਇਹ ਦਾਤ ਹੈ ਆਮ ਕਿਸੇ ਬੰਦੇ ਦੇ ਬਸ ਨਹੀਂ ਨਾ ਸਾਡੇ ਬਸ ਵਾਹਿਗੁਰੂ ਨੂੰ ਮਿਲਣਾ ਹੈ ਨਾ ਉਹਦੇ ਦਰਸ਼ਨ ਕਰਨੇ ਨੇ ਸਾਡੇ ਬਸ ਹੈ ਝੋਲੀ ਅੱਡਣੀ ਬਸ ਝੋਲੀ ਅੱਡ ਲਈਏ ਅਰਦਾਸ ਕਰੀਏ ਬਾਰ ਬਾਰ ਅਰਦਾਸਾਂ ਕਰੀਏ ਬੇਨਤੀਆਂ ਕਰੀਏ ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੈ ਪੁਕਾਰ ਬਾ ਜਿੱਦਣ ਸੁਣ ਲਈ ਉੱਦਣ ਬੇੜਾ ਬੰਨੇ ਲੱਗ ਜਾਏਗਾ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖੀਮਾ ਅਗਲੇ ਦੋ ਹਫ਼ਤੇ ਕਥਾ ਦਾ ਸਮਾਂ ਹੋਰ ਹੈ ਸਤਿਸੰਗ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਹਾਰਾਜ ਜੀ ਦੀ ਬਾਣੀ ਦਾ ਲਾਹਾ ਲੈਣਾ ਹੈ ਮਹਾਰਾਜ ਜੀ ਕਿਰਪਾ ਕਰਨ ਸ਼ਾਇਦ ਸਾਡੇ 'ਤੇ ਮਿਹਰਾਮਤ ਕਰ ਦੇਣ ਸਾਨੂੰ ਬਖਸ਼ ਦੇਣ ਕੋਈ ਪਤਾ ਨਹੀਂ ਕਦੋਂ ਉਹ ਪਲ ਜ਼ਿੰਦਗੀ 'ਚ ਆ ਜਾਏ ਜਿਹੜਾ ਪਲ ਗੁਰੂ ਦੀ ਕਿਰਪਾ ਨਾਲ ਭਰਿਆ ਹੋਵੇ ਜਿਸ ਪਲ 'ਚ ਮਹਾਰਾਜ ਨੇ ਸਾਨੂੰ ਬਖਸ਼ਣਾ ਹੋਵੇ ਆਓ ਉਸ ਪਲ ਦੀ ਉਡੀਕ 'ਚ ਸਤਿਗੁਰੂ ਦੀ ਹਜ਼ੂਰੀ 'ਚ ਹਾਜ਼ਰੀਆਂ ਭਰੀਏ

ਗੁਰੂ ਗ੍ਰੰਥ ਸਾਹਿਬ ਜੀ ਨਿੱਘੀ ਗੋਦ ਵਿੱਚ ਸੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਗੁਰਜੰਟ ਸਿੰਘ ਜੀ ਪਟਿਆਲਾ ਵਾਲੇ ਦੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਸਰਵਣ ਕਰਵਾਈ ਹੈ। ਸੋ ਇਸ ਤੋਂ ਪਹਿਲਾਂ ਕਿ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣ, ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੱਜ ਰੋਜ਼ ਤੋਂ 4 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ, ਉਹਨਾਂ ਦੇ ਪ੍ਰਕਾਸ਼ ਦਿਹਾੜਾ ਪਿੰਡ ਫਲਾਹੀ ਅਤੇ ਇਲਾਕਾ ਨਿਵਾਸੀ ਸੰਗਤ, ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸੰਗਤ ਹਰੇਕ ਸਾਲ ਦੀ ਤਰ੍ਹਾਂ ਜੋ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ, ਅਤੇ ਇਸ ਪ੍ਰੋਗਰਾਮ ਦੇ ਵਿੱਚ ਸਪੈਸ਼ਲ ਤੌਰ 'ਤੇ ਜੋ ਢਾਡੀ ਜਥਾ ਭਾਈ ਲਖਵਿੰਦਰ ਸਿੰਘ ਜੀ ਸੋਹਲ, ਜਿਨ੍ਹਾਂ 'ਤੇ ਬੜੀ ਬਖਸ਼ਿਸ਼ ਹੈ, ਉਹ ਸਪੈਸ਼ਲ ਇਸ ਪ੍ਰੋਗਰਾਮ 'ਤੇ ਆਉਂਦੇ ਨੇ। ਅੱਜ ਉਹਨਾਂ ਦਾ ਪਹਿਲਾ ਦਿਨ ਹੈ, ਇੱਥੇ ਹਾਜ਼ਰੀ ਲਾਉਣਗੇ, ਅਤੇ ਕੱਲ੍ਹ ਰੋਜ਼ ਅਤੇ ਸੰਡੇ ਦੇ ਦੀਵਾਨ 3 ਦਿਨ ਲਈ ਆਪ ਸੰਗਤਾਂ ਦੀ ਹਾਜ਼ਰੀ ਭਰਨਗੇ। ਆਓ, ਮੈਂ ਬੇਨਤੀ ਕਰਦਾ ਹਾਂ ਬੜੇ ਹੀ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਆਓ ਉਹਨਾਂ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਦਰਬਾਰ ਵਿੱਚ ਜੁੜ ਬੈਠੀ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਜਿਨ੍ਹਾਂ ਨੇ ਬੜਾ ਹੀ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਕਿੰਨੇ ਭਾਗਾਂ ਵਾਲੇ ਹਾਂ ਕਿ ਸਾਡੇ ਕੋਲ ਇਹੋ ਜਿਹੇ ਪ੍ਰਚਾਰਕ ਧੰਨ ਗੁਰੂ ਰਾਮਦਾਸ ਜੀ ਦੇ ਕੀਰਤਨੀਏ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਢਾਡੀ ਇਸ ਦਰਬਾਰ ਦੇ ਵਿੱਚ ਆਪ ਸੰਗਤਾਂ ਦੇ ਸਨਮੁਖ ਹੁੰਦੇ ਨੇ ਅਤੇ ਆਪ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਨੇ, ਗੁਰ ਇਤਿਹਾਸ ਨਾਲ ਜੋੜਦੇ ਨੇ। ਸੋ ਬੜੀ ਬਖਸ਼ਿਸ਼ ਹੈ ਇਸ ਗੁਰੂ ਘਰ 'ਤੇ। ਸੋ ਮੈਂ ਬੇਨਤੀ ਕਰਦਾ ਕਿ ਆਪਾਂ ਸਾਰੇ ਹੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਗੁਰੂ ਪਿਆਰੀ ਸਾਧ ਸੰਗਤ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਇਹ ਜਿੰਨੇ ਦਿਨ 3 ਦਿਨ ਹੁਣ ਦੀਵਾਨ ਲੱਗਣੇ ਆ, ਆਪਾਂ ਸਾਰੇ ਹੀ ਗੁਰੂ ਘਰ ਆ ਕੇ ਐਂਡ ਤੱਕ ਆਪਣਾ ਹਾਜ਼ਰੀਆਂ ਲਵਾਈਏ। ਸੋ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅੱਜ ਪਿੰਡ ਫਲਾਹੀ ਅਤੇ ਇਲਾਕਾ ਨਿਵਾਸੀ ਸੰਗਤ ਵੱਲੋਂ ਹਰੇਕ ਸਾਲ ਦੀ ਤਰ੍ਹਾਂ 4 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ, ਜਿਨ੍ਹਾਂ ਦੇ ਭੋਗ ਐਤਵਾਰ ਸੁਬਹਾ ਪਾਏ ਜਾਣਗੇ ਅਤੇ ਵਿਸ਼ੇਸ਼ ਦੀਵਾਨ ਸਜਣਗੇ। ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ। ਆਓ ਹੁਣ ਮੈਂ ਬੇਨਤੀ ਕਰਦਾ, ਸਾਡੇ ਕੋਲ ਬੜੇ ਹੀ ਸਤਿਕਾਰਯੋਗ ਅਤੇ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਲਖਵਿੰਦਰ ਸਿੰਘ ਜੀ ਸੋਹਲ, ਜਿਨ੍ਹਾਂ ਦਾ ਕੀਰਤ ਜੋ ਇਹਨਾਂ 'ਤੇ ਬੜੀ ਬਖਸ਼ਿਸ਼ ਹੈ। ਹੁਣੇ ਮੈਨੂੰ ਦੱਸਦੇ ਸੀ ਕਿ ਇੰਗਲੈਂਡ ਦੀ ਧਰਤੀ 'ਤੇ ਜਾ ਕੇ ਆਏ, ਕੁਝ ਸਾਡੇ ਮਿੱਤਰ ਪਿਆਰੇ ਉੱਥੇ ਫੈਡਰੇਸ਼ਨ ਵਾਲੇ ਜਿਹੜੇ ਸਾਨੂੰ ਵੀ ਯਾਦ ਕਰਦੇ ਸੀ ਅਤੇ ਇਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਕਿ 1 ਮਹੀਨਾ ਸਾਨੂੰ ਦਿਓ ਘੱਟੋ ਘੱਟ, ਅਤੇ ਅਸੀਂ ਵੀ ਚਾਹੁੰਦੇ ਕਿ ਇਸ ਦਰਬਾਰ ਵਿੱਚ ਆਇਆ ਕਰਨ। ਹੁਣ ਅੱਜ ਸਾਲ ਬਾਅਦ ਸਾਡੇ ਪਾਸ ਪਹੁੰਚੇ, ਮੈਂ ਇਹਨਾਂ ਨੂੰ ਜੀਓ ਆਖਦਾ ਅਤੇ ਆਓ ਹੁਣ ਇਹਨਾਂ ਤੋਂ ਜੋ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ।

0: ਵਾਹਿਗੁਰੂ। ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਗੁਰੂ ਵਾਰਸ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਜਿਨ੍ਹਾਂ ਦੇ ਕਰਨੀ ਨਾਮੇ ਨੂੰ ਮੱਥਾ ਟੇਕਣ ਵਾਸਤੇ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਦੇ ਹੋਏ ਸਮੂਹ ਪਲਾਹੀ ਦੀ ਸੰਗਤ, ਇਲਾਕੇ ਦੀ ਸੰਗਤ ਔਰ ਇਸ ਗੁਰੂ ਘਰ ਫਰੀ ਮਾਊਂਟ ਵਿਖੇ ਜੁੜੀ ਹੋਈ ਸਰਬੱਤ ਸੰਗਤ, ਹਰ ਸਾਲ ਹੀ ਇੱਕ ਪੁਰਬ ਨੂੰ ਆਪਾਂ ਬੜੀ ਚੜ੍ਹਦੀ ਕਲਾ ਔਰ ਧੂਮਧਾਮ ਦੇ ਨਾਲ ਮਨਾਉਣ ਦਾ ਯਤਨ ਕਰਦੇ ਹਾਂ। ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਸ ਨਗਰ ਨੂੰ ਆਪਣੀ ਚਰਨ ਛੋਹ ਬਖਸ਼ਿਸ਼ ਕਰਕੇ ਪਾਕ ਸ਼ਾਤ ਪਵਿੱਤਰ ਕਰ ਦਿੱਤਾ, ਸਾਡੇ ਬਹੁਤ ਹੀ ਹਰ ਦਿਲ ਅਜ਼ੀਜ਼ ਸਰਦਾਰ ਤੀਰਥ ਸਿੰਘ ਜੀ ਪਹਿਲਵਾਨ ਸਾਹਿਬ, ਮੈਨੂੰ ਯਾਦ ਆ ਲਗਭਗ ਜਦੋਂ ਦੇ ਅਸੀਂ ਅਮਰੀਕਾ, ਕੋਈ ਸਾਲ ਐਸਾ ਕੋਈ ਰਹਿ ਗਿਆ ਜਦੋਂ ਅਸੀਂ ਨਹੀਂ ਆ ਸਕੇ, ਹਰ ਸਾਲ ਹੀ ਉਹ ਦਾਸ ਨੂੰ, ਕਿਉਂਕਿ ਬੜੇ ਆਪਣੇ ਛੋਟੇ ਭਰਾਵਾਂ ਵਾਂਗ ਪਿਆਰ ਕਰਦੇ ਸਨ ਸਾਰਾ ਹੀ ਪਰਿਵਾਰ, ਸਾਡੇ ਭੈਣ ਜੀ ਹਰਦੀਪ ਕੌਰ ਜੀ ਔਰ ਉਸ ਇਲਾਕੇ ਦੀ ਸਮੂਹ ਸੰਗਤ, ਉਹ ਮਡੇਰੇ ਤੱਕ ਤੋਂ ਸਾਡੇ ਵੀਰ ਸਾਰੇ ਆਣ ਕੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਇਸ ਪਰਉਪਕਾਰ ਦੇ ਸ਼ੁਕਰਾਨੇ ਵਜੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਦੇ ਹਨ।
1: ਵਾਹਿਗੁਰੂ।
0: ਸਮਾਂ ਆਪਣੀ ਰਫ਼ਤਾਰ ਚੱਲਿਆ, ਇੱਕ ਸਾਲ ਦੇ ਬਾਅਦ ਜਿਸ ਤਰ੍ਹਾਂ ਸਾਡੇ ਵੀਰ ਭਾਅ ਜੀ ਜਸਵਿੰਦਰ ਸਿੰਘ ਜੀ ਜੰਡੀ ਸਾਹਿਬ ਜੀ ਹੁਣਾਂ ਨੇ ਤੁਹਾਡੇ ਨਾਲ ਸਾਂਝਾ ਕਰ ਹੀ ਦਿੱਤਾ ਕਿ ਇੱਕ ਸਾਲ ਦੇ ਬਾਅਦ ਫਿਰ ਤੁਹਾਡੇ ਇੱਥੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ, ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਆਮ ਨਾਲ ਜਦੋਂ ਵੀਕ ਡੇ ਵਿੱਚ ਦੀਵਾਨ ਹੁੰਦਾ ਸੀ, ਅੱਜ ਦੇ ਦੀਵਾਨ 'ਚ ਸੰਗਤ ਜ਼ਿਆਦਾ ਤਾਦਾਦ ਵਿੱਚ ਹੈ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਮੈਂ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਕਰਦਿਆਂ ਹੋਇਆਂ ਗੁਰੂ ਫਤਿਹ ਦੀ ਸਾਂਝ ਪਾਉਣੀ ਲੋਚਦਾ ਹਾਂ। ਕੋਈ ਰਸਨਾ ਵਾਂਝੀ ਨਾ ਰਹੇ, ਸਤਿਕਾਰ ਆਪਾਂ ਨੇ ਗੁਰੂ ਗ੍ਰੰਥ ਸਾਹਿਬ

ਕਰਦਾ ਸੀ ਤੇ ਸਿਆਸਤ ਤੱਕ ਹੀ ਸੀਮਤ ਸੀ। ਜੇ ਕੋਈ ਧਰਮ ਦੀ ਗੱਲ ਕਰਦਾ ਸੀ ਤੇ ਧਰਮ ਤੱਕ ਹੀ ਸੀਮਤ ਸੀ। ਪਰ ਮੇਰੇ ਪਾਤਸ਼ਾਹ ਨੇ ਧਰਮ ਤੇ ਸਿਆਸਤ ਨੂੰ ਇੱਕ ਜਗ੍ਹਾ ਇਕੱਠਿਆਂ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਨਿਰਬੋਲ ਗੁਰਬਾਣੀ ਦਾ ਕੀਰਤਨ ਹੀ ਹੋ ਸਕਦਾ, ਭਾਈ ਗੁਰਦਾਸ ਦੀਆਂ ਵਾਰਾਂ ਕਵਿਤ ਵੀ ਗਾਇਨ ਕੀਤੇ ਜਾ ਸਕਦੇ ਹਨ, ਭਾਈ ਨੰਦ ਲਾਲ ਜੀ ਨੂੰ ਵੀ ਗਾਇਆ ਜਾ ਸਕਦਾ, ਆਮ ਕਿਸੇ ਵੀ ਵਿਅਕਤੀ ਦੀ ਕੋਈ ਰਚਨਾ ਉੱਥੇ ਨਹੀਂ ਬੋਲੀ ਜਾ ਸਕਦੀ। ਨਿਰੋਲ ਕੀਰਤਨ ਹੁੰਦਾ ਹੈ ਉੱਥੇ, ਤੇ ਕੀਰਤਨ ਦੇ ਨਾਲ ਨਾਲ ਸਿਆਸਤ ਦੀ ਗੱਲ ਕਰਨ ਵਾਸਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਅਕਾਲ ਬੂੰਗੇ ਦੀ ਰਚਨਾ ਜਿਹੜੀ ਆ ਉਹ ਕਰਨ ਦਾ ਯਤਨ ਕੀਤਾ। ਬਾਬਾ ਬੁੱਢਾ ਸਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਆਪ ਸਾਰਾ ਕੁਝ ਆਪਣੇ ਹੱਥੀਂ ਕੀਤਾ, ਕੋਈ ਰਾਜ ਮਿਸਤਰੀ ਨਹੀਂ ਲਾਇਆ। ਤੇ ਸ੍ਰੀ ਅਕਾਲ ਤਖਤ ਸਾਹਿਬ ਹੋਂਦ ਵਿੱਚ ਆਏ। ਹੁਣ ਇੱਥੇ ਸਿਆਸਤ ਦੀ ਗੱਲ ਹੁੰਦੀ ਹੈ, ਅੰਦਰ ਧਰਮ ਦੀ ਗੱਲ ਹੁੰਦੀ ਹੈ, ਤੇ ਬਾਣੀ ਬੜੀ ਮਹਿੰਗੀ ਤੇ ਵਡਮੁੱਲੀ ਹੈ। ਭਾਈ ਸਾਹਿਬ ਜੀ ਕੀਰਤਨ ਕਰਕੇ ਗਏ ਨੇ, ਇਸੇ ਕਰਕੇ ਗੁਰੂ ਘਰ ਚ ਕਥਾਵਾਚਕ ਸਪੈਸ਼ਲ ਤੌਰ ਤੇ ਬੁਲਾਏ ਜਾਂਦੇ ਨੇ, ਕਿਉਂਕਿ ਜਿਹੜੇ ਰਾਗੀ ਸਿੰਘ ਕੀਰਤਨ ਕਰਦੇ ਨੇ ਆਪ ਜੀ ਤੇ ਸਮਝਦਾਰ ਹੋ ਸਮਝ ਲੈਂਦੇ, ਪਰ ਮੇਰੇ ਵਰਗਿਆਂ ਦੀ ਵੀ ਘਾਟ ਨਹੀਂ ਜਿਹਨਾਂ ਨੂੰ ਸ਼ਬਦ ਦਾ ਨਹੀਂ ਪਤਾ ਲੱਗਦਾ ਕਿ ਮਹਾਰਾਜ ਨੇ ਸਾਨੂੰ ਕੀ ਸੁਣਿਆ ਦਿੱਤਾ। ਇਹਨੂੰ ਵਿਚਾਰਨ ਵਾਸਤੇ ਫਿਰ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਬਣਾਇਆ ਗਿਆ, ਜਿੱਥੇ ਸ਼ਬਦ ਦੀ ਕਥਾ ਹੁੰਦੀ ਹੈ ਕਿ ਅੱਜ ਹੁਕਮਨਾਮਾ ਸਾਹਿਬ ਪਾਤਸ਼ਾਹ ਨੇ ਕਿਹੜਾ ਬਖਸ਼ਿਸ਼ ਕੀਤਾ ਹੈ ਸਾਡੇ ਵਾਸਤੇ, ਅੱਜ ਦੇ ਦਿਨ ਵਾਸਤੇ ਸਤਿਗੁਰਾਂ ਦਾ ਕੀ ਸੁਨੇਹਾ ਹੈ, ਕੀ ਹੁਕਮ ਹੈ। ਇਹ ਵਿਚਾਰਨ ਵਾਸਤੇ ਪੰਥ ਦੇ ਵੱਡੇ ਵੱਡੇ ਵਿਦਵਾਨ ਜਿਹੜੇ ਹਨ ਉਸ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਹ ਸ਼ਬਦ ਦੀ ਕਥਾ ਕਰਦੇ ਨੇ। ਮੈਨੂੰ ਯਾਦ ਹੈ ਪਿਛਲੇ ਸਾਲ ਮੈਂ ਇੱਕ ਤੁਹਾਡੇ ਨਾਲ ਵਾਅਦਾ ਕਰਕੇ ਗਿਆ ਸਾਂ, ਅਨੇਕਾਂ ਜਥੇ ਆਏ, ਬਾਅਦ ਵਿੱਚ ਵੀ ਬਹੁਤ ਸਿਆਣੇ ਵਿਦਵਾਨ ਬੁੱਧੀਜੀਵੀ ਗੁਰੂ ਪਾਤਸ਼ਾਹ ਨੇ ਬੜੀਆਂ ਬਖਸ਼ਾਂ ਦੇ ਨਾਲ ਨਿਵਾਜੇ ਹੋਏ, ਆਪ ਸੰਗਤਾਂ ਦੇ ਨਾਲ ਆਏ ਵਗਾਏ, ਉਹ ਆਪਣੇ ਵਿਚਾਰ ਜਿਹੜੇ ਨੇ ਇਤਿਹਾਸ ਦੇ ਪੰਨਿਆਂ ਤੋਂ ਸਾਂਝੇ ਕਰਦੇ ਰਹਿੰਦੇ ਨੇ, ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਬਹੁਤ ਹੀ ਭਿਆਨਕ ਹੈ। ਤੁਹਾਨੂੰ ਪਤਾ ਹੈ ਕਿ ਮੂਵੀ ਰਿਲੀਜ਼ ਹੋਈ ਹੈ, ਮੈਂ ਮੇਰਾ ਵਿਸ਼ਾ ਇਹ ਨਹੀਂ ਅੱਜ ਦਾ। ਮੈਨੂੰ ਯਾਦ ਆ ਪਿਛਲੇ ਸਾਲ ਐਲਸ ਬਰਾਂਟੇ ਗੁਰੂ ਘਰ ਵਿੱਚ ਭਾਜੀ ਚਰਨਜੀਤ ਸਿੰਘ ਜੀ ਸਮਰਾ ਸਾਹਿਬ ਨੇ ਚੇਚੇ ਤੌਰ ਉੱਤੇ ਦਾਸ ਨੂੰ ਸੱਦਿਆ, ਜਿੱਦਣ ਖਾਲੜਾ ਸਾਹਿਬ ਗ੍ਰਿਫਤਾਰ ਹੁੰਦੇ ਨੇ ਤੇ ਕਹਿੰਦੇ ਉਹਨਾਂ ਦੇ ਜੀਵਨ ਦੇ ਉੱਤੇ ਕੁਝ ਲਿਖ ਕੇ ਲਿਆਓ, ਅਸੀਂ ਸੁਣਨਾ ਚਾਹੁੰਦੇ ਹਾਂ। ਚਾਰ ਲੀਕਾਂ ਕਾਗਜ਼ ਦੀ ਹਿੱਕ ਦੇ ਉੱਤੇ ਵਾਹ ਕੇ ਦਾਸ ਨੇ ਉੱਥੇ ਸਤਿਕਾਰਯੋਗ ਮਹਾਨ ਸ਼ਹੀਦ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਖਾਲੜਾ ਸਾਹਿਬ ਦਾ ਜੀਵਨ ਉੱਥੇ ਸਾਂਝਾ ਕਰਨ ਦਾ ਯਤਨ ਕੀਤਾ ਸੀ। ਇਹ ਕਿਉਂ ਜ਼ਰੂਰੀ ਹੈ? ਧਰਮ ਤੇ ਸਿਆਸਤ ਮਾਲਾ ਵਾਲੇ ਹੱਥਾਂ 'ਚ ਤੇਗਾਂ ਇਸੇ ਕਰਕੇ ਕਿ ਸਾਨੂੰ ਸਾਡੀ ਹੋਂਦ ਦਾ ਪਤਾ ਲੱਗ ਸਕੇ। ਕਿੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਉੱਥੇ ਦੇ ਲੋਕਾਂ ਨੂੰ ਇਹ ਸ਼ਹਾਦਤ ਪਚਦੀ ਨਹੀਂ, ਉਹਨਾਂ ਜ਼ੁਲਮ ਵੀ ਸਾਡੇ 'ਤੇ ਕੀਤਾ, ਅਤਿਆਚਾਰ ਵੀ ਕੀਤਾ ਅਤੇ ਸੱਚੇ ਵੀ ਬਣਦੇ ਫਿਰਦੇ ਨੇ। ਉਹਨਾਂ 'ਚ ਕੁਝ ਸਾਡੀਆਂ ਆਪਣੀਆਂ ਕਾਲੀਆਂ ਭੇਡਾਂ ਜਿਹੜੀਆਂ ਪੱਗਾਂ 'ਚ ਸਿਰ ਫਸਾ ਕੇ ਬੈਠੀਆਂ ਹੋਈਆਂ ਨੇ, ਕਿਉਂਕਿ ਮੇਰਾ ਵਿਸ਼ਾ ਉਹ ਨਹੀਂ। ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡੇ ਨਾਲ ਕਦੀ ਸਾਂਝਾ ਕਰਨ ਦਾ ਯਤਨ ਕਰਾਂਗੇ। ਸੋ ਅੱਜ ਦੇ ਦੀਵਾਨ 'ਚ ਮੈਂ ਇੱਕ ਵਾਅਦਾ ਕਰਕੇ ਗਿਆ ਸਾਂ ਕਿ ਸਿੱਖ ਕੌਮ ਦਾ ਜਿਸਨੂੰ ਮਹਾਂਭਾਰਤ ਆਖਿਆ ਜਾਂਦਾ, ਵਿਦਵਾਨਾਂ ਨੇ ਆਖਿਆ ਮਹਾਂਭਾਰਤ, ਭਿਆਨਕ ਯੁੱਧ, ਇਹਨੂੰ ਤੀਸਰੀ ਜੰਗ ਆਖਿਆ ਜਾਂਦਾ ਗੁਰਸਰ ਮਹਾਰਾਜ ਦੀ, ਜੋ ਮਾਲਵੇ ਦੀ ਧਰਤੀ ਦੇ ਉੱਤੇ ਹੀ ਲੜੀ ਗਈ ਹੈ। ਦੀਨੇ ਕਾਂਗੜ ਉਹਦਾ ਵਰਨਰ ਜਿਹੜਾ ਮੈਂ ਤੁਸ਼ ਬੁੱਧੀ ਅਨੁਸਾਰ ਤੁਹਾਡੇ ਨਾਲ ਅੱਜ ਦੇ ਦੀਵਾਨ 'ਚ ਪ੍ਰਾਰੰਭ ਕਰਾਂਗਾ, ਕੱਲ੍ਹ ਦੇ ਦੀਵਾਨ ਤੱਕ ਆਪਾਂ ਇਹਦਾ ਰਿਜ਼ਲਟ ਰੱਖਾਂਗੇ। ਸੋ ਗੁਰੂ ਸਵਾਰਿਓ, ਮੈਂ ਤੁਹਾਡੀ ਮਨ ਬਿਰਤੀ ਲੈ ਕੇ ਚੱਲਦਾ ਹਾਂ। ਇਹਨੂੰ ਤੁਸਾਂ, ਮੈਂ ਇਹ ਨਹੀਂ ਕਹਿੰਦਾ ਕੋਈ ਨਵਾਂ, ਹਜ਼ਾਰਾਂ ਵਾਰ ਪੜ੍ਹਿਆ ਸੁਣਿਆ ਵਾਚਿਆ ਇਸ ਨੂੰ ਤੁਸਾਂ ਨੇ। ਇਹ ਲੜਾਈਆਂ ਹੋਈਆਂ ਹੀ ਕਿਉਂ? ਸਾਡਾ ਹਕੂਮਤਾਂ ਦੇ ਨਾਲ ਟੱਕਰ ਲੱਗਦੀ ਕਿਉਂ ਹੈ? ਵੇਖਣ ਦਾ ਯਤਨ ਕੀਤਾ, ਗੁਰੂ ਘਰ ਦੇ ਨਾਲ ਮੱਥਾ ਲਾ ਲਿਆ ਪੰਥ ਦੋਖੀਆਂ ਨੇ, ਜਿਹੜੀਆਂ ਸੰਗਤਾਂ ਤਿਲਫ ਲੈ ਕੇ ਆਉਂਦੀਆਂ ਨੇ ਗੁਰੂ ਬਾਬੇ ਦੇ ਦਰਸ਼ਨੀ ਭੇਟਾ ਰੱਖਦੀਆਂ ਨੇ। ਹੁਣ ਬਾਹਰ ਕੋਈ ਚੌਂਕ 'ਚ ਖਲੋਤਾ ਤੁਹਾਡੇ ਕੋਲ ਖੋਹ ਕੇ ਲੈ ਜੇ, ਤੁਹਾਡੇ 'ਤੇ ਕੀ ਬੀਤਦੀ ਹੈ? ਆਪਣੇ ਆਪ ਨੂੰ ਹਾਕਮਾਨਾ ਤਿਰ ਮੰਨਣ ਵਾਲਿਆਂ ਨੇ ਗੁਰੂ ਘਰ ਦੀ ਭੇਟਾ ਜਿਹੜੀ ਸੀ ਰਸਤੇ 'ਚ ਖੋਹ ਲਈ। ਜਦੋਂ ਖੋਹ ਲਈ, ਸੰਗਤਾਂ ਨਿਰਾਸ਼ ਹੋ ਕੇ ਭਾਈ ਰੂਪੇ ਪਿੰਡ ਪਹੁੰਚੀਆਂ। ਭਾਈ ਰੂਪੇ ਪਿੰਡ ਦੀ ਧਰਤੀ ਦੇ ਉੱਤੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮਹਾਨ ਯੋਧੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ

ਮੈਂ ਇੱਕ ਬੇਨਤੀ ਕਰਦਾ, ਕਈ ਵਾਰ ਇੱਕ ਲਫ਼ਜ਼ ਅਸੀਂ ਬੜਾ ਮਾੜਾ ਵਰਤਦੇ, ਮੈਨੂੰ ਚੰਗਾ ਨਹੀਂ ਲੱਗਦਾ। ਅਸੀਂ ਕਹਿੰਦੇ ਵਿਧੀ ਚੰਦੀਏ, ਇਹ ਤੇ ਕੋਈ ਸਤਿਕਾਰ ਵਾਲਾ ਲਫ਼ਜ਼ ਨਹੀਂ ਨਾ, ਵਿਧੀ ਚੰਦੀਏ ਬਈ। ਕਈਆਂ ਨੇ ਟਰੱਕਾਂ ਦੇ ਉੱਤੇ ਵੀ ਲਿਖਿਆ ਵਿਧੀ ਚੰਦੀਏ। ਦਲ ਬਾਬਾ ਵਿਧੀ ਚੰਦ ਸਾਹਿਬ ਲਿਖਿਆ ਜਾ ਸਕਦਾ, ਸੰਪਰਦਾਇ ਬਾਬਾ ਵਿਧੀ ਚੰਦ ਸਾਹਿਬ ਲਿਖਿਆ ਜਾ ਸਕਦਾ। ਇਹ ਲਫ਼ਜ਼ ਸਾਡੇ ਚ ਕਿੱਥੋਂ ਆ ਗਏ ਵਿਧੀ ਚੰਦੀਏ ਸੰਗਤ ਜੀ। ਇਸ ਕਰਕੇ ਜਦੋਂ ਵੀ ਨਾਂ ਲੈਣਾ ਬੜੇ ਸਤਿਕਾਰ ਦੇ ਨਾਲ ਲੈਣਾ, ਅਦਬ ਦੇ ਨਾਲ ਲੈਣਾ। ਇਹਨਾਂ ਨੂੰ ਹੁਕਮ ਕੀਤਾ, ਇੱਕ ਘੋੜਾ ਇਹਨਾਂ ਨੇ ਘਾਈ ਬਣ ਕੇ ਦੂਜਾ ਨਜੂਮੀ ਬਣ ਕੇ ਲੈ ਕੇ ਆਏ। ਜਦੋਂ ਦੂਜਾ ਘੋੜਾ ਲੈ ਕੇ ਤੇ ਹਾਕਮਾਂ ਨੂੰ ਦੱਸ ਕੇ ਆਏ ਮੈਂ ਕੌਣ ਹਾਂ। ਉਹਨਾਂ ਆਖਿਆ ਦਿੱਲੀ ਦੇ ਬਾਦਸ਼ਾਹ, ਇਹ ਰੂਹਾਂ ਸਨ ਜਿਹੜੀਆਂ ਦਿੱਲੀ ਦਰਬਾਰ ਦੇ ਤਲਵੇ ਨਹੀਂ ਸਨ ਚੱਟਦੀਆਂ। ਅੱਜ ਹਰ ਕੋਈ ਦਿੱਲੀ ਦਰਬਾਰ ਦੇ ਤਲਵੇ ਚੱਟਦਾ, ਅਗਲੇ ਮਾੜਾ ਜਿਹਾ ਦਬਕਾ ਮਾਰਦੇ ਨੇ, ਕੋਈ ਬੋਲਦਾ ਹੀ ਨਹੀਂ ਅੱਗੇ, ਜੋ ਕੋਈ ਮਰਜ਼ੀ ਕੋਈ ਕਰੇ ਜਾਵੇ। ਉਹਨਾਂ ਆਖਿਆ ਦਿੱਲੀ ਦੇ ਬਾਦਸ਼ਾਹ, ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਦਾ ਸਿੱਖ ਹੀ, ਮੈਨੂੰ ਚੋਰ ਨਾ ਸਮਝਣਾ, ਨਾ ਮੇਰਾ ਵਿਧੀ ਚਾਹੁੰਦੀ, ਮੈਂ ਸਿੱਖ ਛੇਵੇਂ ਗੁਰਾਂ ਦਾ ਹੀ। ਇਨਾਮ ਤੋਂ ਲਿਖਿਆ ਸੀ 7 ਲੱਖ ਜਿਹੜਾ 10 ਪਾਵੇਗਾ ਨੂੰ ਦੇਵਾਂਗਾ, 2.5 ਲੱਖ ਦੇ ਘੋੜੇ ਤੇ 2.5 ਲੱਖ ਦੀਆਂ ਕਾਠੀਆਂ, 5 ਲੱਖ ਦੀ ਮਾਇਆ ਮੈਂ ਲੈ ਚੱਲਿਆ, ਚੱਲ ਤੈਨੂੰ ਰਿਆਇਤ ਕਰ ਦਿੰਦਾ। 2 ਲੱਖ ਪਿੱਛੇ ਬਾਕੀ ਰਹਿ ਗਿਆ, ਉਹਨਾਂ ਸਮੇਂ ਜਦੋਂ ਦਮੜੀ ਦਮੜੀ ਹੋਇਆ ਕਰਦੀ ਸਕੀਮ ਤੀ। ਉਹਨਾਂ ਆਖਿਆ ਇਨਾਮ ਤੇਰੇ ਵੱਲ ਬਾਕੀ ਰਹਿ ਗਿਆ, ਮੈਂ ਲੈ ਜਾਵਾਂਗਾ। ਪਹਿਲਾ ਘੋੜਾ ਮੈਂ ਭਾਈ ਰੂਪੇ ਲੈ ਕੇ ਗਿਆ ਸਾ, ਤਾਂ ਦੂਸਰਾ ਘੋੜਾ ਮੈਂ ਦੀਨੇ ਕਾਂਗੜ ਲੈ ਕੇ ਚੱਲੇ। ਸਾਰਾ ਯਤਨ ਲਾ ਲਾ, ਮੈਂ ਦਿਨ ਦੇ ਉਜਾਲੇ 'ਚ ਘੋੜਾ ਲੈ ਕੇ ਚੱਲਿਆ। ਜੇ ਤੇਰੀਆਂ ਬਾਹਾਂ 'ਚ ਜਾਨ ਹੈਗੀ ਆ, ਤੇਰੇ ਕੋਲ ਫੌਜਾਂ ਦਾ ਬੜਾ ਤਗੜਾ ਮਾਣ ਕਰਦਾ ਤੂੰ, ਤੇ ਆ ਜਾਈ ਦੀਨੇ ਕਾਂਗੜ ਤੇ ਘੋੜਾ ਆਪਣਾ ਲੈ ਆਈ। ਘੋੜੇ ਹੈ ਤੇ ਸਾਡੇ, ਪਰ ਤੂੰ ਕਹਿੰਦਾ ਮੇਰੇ ਲੈ ਕੇ ਆ ਜਾਈ ਸਾਡੇ ਕੋਲ, ਮੈਂ ਲੈ ਕੇ ਚੱਲਿਆ ਤੇਰੇ ਕੋਲ, ਤੂੰ ਲੈ ਕੇ ਆ ਜਾਈ। ਬਾਦਸ਼ਾਹ ਸੁਮਨ ਬੁਰਜ 'ਚ ਬੈਠਾ ਸੀ, ਅਗਲੇ ਦਿਨ ਆਣ ਕੇ ਮੁਲਾਜ਼ਮ ਕੱਢੇ, ਸੜ ਬਲ ਕੇ ਸੁਆਹ ਹੋ ਗਏ। ਉਹਨੇ ਪਾਨਾਂ ਦਾ ਬੀੜਾ ਰੱਖਿਆ ਤੇ 2 ਮਤਲਬ ਨੇ। ਇਹ ਬੀੜਾ ਪੁਰਾਤਨ ਸਮੇਂ 'ਚ ਜਦੋਂ ਮੁਗਲ ਹੁਕਮਰਾਨ ਕੋਈ ਹੁਕਮ ਕਰਦੇ ਸਨ, ਇੱਕ ਪਾਨਾਂ ਦਾ ਬੀੜਾ ਤੇ ਇੱਕ ਤੇਗ ਰੱਖਦੇ ਸਨ, ਭਰੇ ਦਰਬਾਰ 'ਚ ਵੰਗਾਰਦੇ ਸਨ ਕਿ ਕੋਈ ਆਵੇ ਉੱਠੇ ਪਾਨਾਂ ਦਾ ਬੀੜਾ ਤੇ ਤੇਗ ਚੁੱਕ ਲੇ। ਜਿਹੜਾ ਸੁੰਗ ਕੇ ਜਿਹੜਾ ਫਿਰ ਯੋਧਾ ਹੋਇਆ ਕਰਦਾ ਸੀ, ਉੱਠਿਆ ਕਰਦਾ ਸੀ ਤੇ ਪਾਨਾਂ ਦਾ ਬੀੜਾ ਚੁੱਕ ਕੇ ਮੂੰਹ 'ਚ ਪਾ ਕੇ ਹੱਥ 'ਚ ਤੇਗ ਫੜ ਲੈਂਦਾ ਸੀ। ਬੀੜੇ ਦਾ ਮਤਲਬ ਜ਼ਿੰਮੇਵਾਰੀ ਵੀ ਹੋਇਆ ਕਰਦੀ, ਕੋਈ ਜ਼ਿੰਮੇਵਾਰੀ ਚੁੱਕੇ ਕਿ ਇਹ ਕੰਮ ਮੈਂ ਕਰਾਂਗਾ। ਹਰ ਜਗ੍ਹਾ ਤੇ ਅਰਥ ਬਦਲ ਜਾਇਆ ਕਰਦੇ ਨੇ, ਜ਼ਿੰਮੇਵਾਰੀ ਵੀ ਕਈ ਚੁੱਕਦੇ ਨੇ। ਕਈ ਉਹਨਾਂ ਸਮੇਂ 'ਚ ਬਾਦਸ਼ਾਹ ਦਾ ਹੁਕਮ ਇੱਦਾਂ ਮੰਨਦੇ ਸਨ, ਉਹਨੇ ਰੱਖਿਆ। ਉਹਨੇ ਕਿਹਾ ਕੋਈ ਉੱਠੇ ਜਿਹੜਾ ਜਾ ਕੇ ਇਹਨਾਂ ਕਾਫਰਾਂ ਦੇ ਕੋਲੋਂ 2 ਘੋੜੇ ਖੋਹ ਕੇ ਲਿਆਵੇ, ਨਾਲ ਹੀ ਉਹ ਜਿਹੜਾ 6ਵਾਂ ਗੁਰੂ ਬੈਠਾ ਹੋਇਆ ਉਹਨੂੰ ਜ਼ੰਜੀਰਾਂ 'ਚ ਬੰਨ੍ਹ ਕੇ ਲਿਆਵੇ, ਜਾਂ ਜਿਉਂਦੇ ਨੂੰ ਜਾਂ ਕਿਸੇ ਤਰੀਕੇ ਨਾਲ ਮੇਰੇ ਸਾਹਮਣੇ ਪੇਸ਼ ਕਰੇ, ਮੈਂ ਮੂੰਹ ਮੰਗੀਆਂ ਜ਼ੰਜੀਰਾਂ ਦੇਵਾਂਗਾ। ਗੁਰੂ ਸਵਾਰੀ ਸਾਹਿਬ ਸੰਗਤ ਜੀ, ਉਸ ਵੇਲੇ ਦਰਬਾਰ ਉਹਦੇ 'ਚ ਬੈਠਾ ਸੀ ਇੱਕ ਸੂਰਮਾ ਜਿਹਦਾ ਨਾਂ ਸੀ ਲੱਲਾ ਬੇਗ। ਆ ਸੁਣਿਓ ਨਾ, ਹੁਣ ਇਤਿਹਾਸ ਤੁਸਾਂ ਨੇ ਬੜੀ ਵਾਰੀ ਪੜ੍ਹੇ ਹੋਣਗੇ। ਹਾਂਜੀ, ਹੁਣ ਸਾਡਾ ਜਿਹੜਾ ਕੰਮ ਇੱਥੇ ਆਣ ਕੇ ਬਹੁਤ ਨੀਵੇਂ ਪੱਧਰ 'ਤੇ ਚਲੇ ਗਏ, ਅਸੀਂ ਨਹੀਂ ਹੁਣ ਇਹੋ ਜਿਹਾ ਧਿਆਨ ਦਿੰਦੇ। ਸਾਡੇ ਨਾਵਾਂ 'ਚ ਬੜੀ ਗਿਰਾਵਟ ਆ ਗਈ ਹੈ, ਉਹਦਾ ਅਸੀਂ ਲਲਾ ਬੇਗ ਕਹਿਣ ਲੱਗਾ, ਮੂੰਹ ਐਨ ਗੁਬਾਰੇ ਵਾਂਗ ਫੁੱਲ ਜਾਂਦਾ। ਇਹਦਾ ਨਾਲ ਭਨੇਵਾ ਸੀ ਕਾਬਲੀ ਬੇਗ, ਇਹਦੇ ਨਾਲ ਹੋਰ ਇਹਨਾਂ ਦੇ ਪਰਿਵਾਰ ਦੇ ਜੀ ਸਨ, ਮੈਂ ਆਉਣ ਵਾਲੇ ਸਮੇਂ 'ਚ ਨਾਲ ਨਾਲ ਜ਼ਿਕਰ ਕਰਦਾ ਜਾਵਾਂਗਾ। ਇਹ ਲਲਾ ਬੇਗ ਬੜੀ ਯੁਰਤ ਨਾਲ ਉੱਠੇ ਹੈ, ਇਹ 3ਰੀ ਲੜਾਈ ਹੈ। ਪਹਿਲੀ ਲੜਾਈ ਜਿਹੜੀ ਹੈ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਿਪਲੀ ਸਾਹਿਬ ਵਿਖੇ ਹੋਈ ਹੈ, ਜਿੱਥੇ ਸ ਹਮਲਾਵਰ ਮੁਖਲਸ ਖਾਂ ਆਏ ਹੈ। ਗਿਣਤੀ 7000 ਤੋਂ ਲੈ ਕੇ 8000 ਹੈ ਜਿਹੜੀ ਬਾਜਾਂ ਤੋਂ ਲੜੀ ਗਈ। ਦੂਸਰੀ ਲੜਾਈ ਜਿਹੜੀ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਸ੍ਰੀ ਹਰਗੋਬਿੰਦਪੁਰ ਦੀ ਲੜਾਈ, ਭਗਵਾਨ ਦਾਸ ਘਿੜੜ ਤੇ ਜਲੰਧਰ ਦਾ ਨਵਾਬ ਅਬਦੁੱਲਾ ਇਹ ਫੌਜ ਚੜ ਕੇ ਲੈ ਕੇ ਆਇਆ, ਗਿਣਤੀ 15000 ਹੈ। ਇਹ ਹੁਣ ਜਿਹੜੀ 3ਰੀ ਲੜਾਈ ਹੋਣੀ ਹੈ ਇਹਦੇ 'ਚ ਗਿਣਤੀ 35000 ਹੋ ਜਾਣੀ ਹੈ। ਜਿਹੜੀ 4ੀ ਲੜਾਈ ਹੈ ਇਹਦੇ 'ਚ ਗਿਣਤੀ 75000 ਹੋ ਜਾਂਦੀ ਹੈ। ਗੁਰੂ ਕੀਆਂ ਫੌਜਾਂ ਕਿੰਨੀਆਂ ਕੁ ਸਨ ਸਾਨੂੰ ਅੱਗੇ ਚੱਲ ਕੇ ਪਤਾ ਲੱਗ ਜਾਵੇਗਾ, ਤੁਸੀਂ ਇਤਿਹਾਸ ਤੋਂ ਜਾਣੂਓ। ਜਦੋਂ ਉਹਨੇ ਮੰਗਾਰਿਆ ਕਹਿੰਦਾ ਕੋਈ ਉੱਠੇ, ਮੂੰਹ ਮੰਗਿਆ ਇਨਾਮ ਦੇਵਾਂਗਾ, ਛਾਲ ਮਾਰ ਕੇ ਲਲਾ ਬੇਗ ਉੱਠਿਆ।
ਭਰੀ ਕਚਹਿਰੀ ਚ ਪਾਨਾਂ ਦਾ ਬੀੜਾ ਚੁੱਕ ਕੇ ਮੂੰਹ ਚ ਪਾ ਲੈਂਦਾ, ਹੱਥ ਚ ਲੈ ਕੇ ਤੇਗ ਤੇ ਕਹਿੰਦਾ ਆਲਮ ਪਨਾਹ ਅੱਲਾ ਤਾਲਾ ਦੀ ਮਿਹਰ ਚਾਹੀਦੀ ਹੈ, ਜੇ ਤੁਸੀਂ ਹੁਕਮ ਕਰ ਦੋ ਤੇ ਦੋਵੇਂ ਘੋੜੇ ਹੁਣ ਮੈਂ ਲਿਆਵਾਂਗਾ ਹਰਬਿੰਦ ਕੋਲ ਖੋ ਕੇ, ਆਪਾਂ ਨਾ ਸਤਿਕਾਰ ਨਾ ਲਵਾਂਗੇ। ਪਰ ਦੁਸ਼ਮਣ ਤੇ ਇਹਨਾਂ ਦੇ ਸਤਿਕਾਰ ਨਾਲ ਗੁਰੂ ਸ਼ਬਦ ਨਹੀਂ ਨਾ ਵਰਤੇਗਾ, ਸਾਹਿਬ ਸ਼ਬਦ ਵੀ ਨਾ ਵਰਤੇਗਾ। ਸੋ ਕ੍ਰੋਧ ਵਿੱਚ ਚਾਣਕ ਨੇ ਹੱਥ ਚ ਫੜੀ ਹੋਈ ਤੇਗ ਤੇ ਬਾਦਸ਼ਾਹ ਸ਼ਾਹ ਜਹਾਨ ਹਿੰਦੁਸਤਾਨ ਦਾ ਮਾਲਕ ਉਹਦੇ ਸਾਹਮਣੇ ਜੋ ਕੁਝ ਕਰ ਰਿਹਾ, ਮੈਂ ਤੁਹਾਡੀ ਨਜ਼ਰ ਕਰ ਰਿਹਾ, ਇਹ ਬੇਨਤੀ ਹੈ ਸਰਵਣ ਕਰੋ ਜੀ।

ਘਰ ਦੇ ਵਿੱਚ ਮੁਸਲਮਾਨ ਮਰਵੇ ਇਸ ਗੱਲ ਦੀ ਗਵਾਹੀ ਦਿੰਦਾ ਕਿ ਸੱਤ ਪਤਾਲ ਤੇ ਸੱਤ ਆਕਾਸ਼, ਇਹ ਦੋਵਾਂ ਦੀ ਗਿਣਤੀ ਦਾ ਜੋੜ 14 ਬਣਦਾ। ਰਚਨਾ ਸੀਤਲ ਸਾਹਿਬ ਦੀ ਹੈ। ਹੰਕਾਰ ਚਾਨਕ ਕਹਿੰਦਾ 14 ਤਬਕਦਿਆਂ ਉਲਟਾ, ਕਹਿੰਦਾ ਮੇਹਰ ਚਾਹੀਦੀ ਅੱਲਾ ਤਾਲਾ ਦੀ। ਤੁਸੀਂ ਇੱਕ ਵਾਰੀ ਹੱਥ ਵੇਖੋ ਜਵਾਨ ਦੇ, ਮੈਨੂੰ ਜਾ ਲੈਣ ਦਿਓ ਮੈਦਾਨੇ ਜੰਗ ਵਿੱਚ। ਐਵੇਂ ਨਹੀਂ ਸੀ ਉਹਨਾਂ ਦੀ ਇੰਨੀ ਦਹਿਸ਼ਤ, ਇਹ ਤੇ ਦਸਤਾਰਾਂ ਵਾਲੇ ਨੇ ਡੱਕਾ ਪਾ ਕੇ ਵਿਖਾਲ ਦਿੱਤਾ ਹੈ, ਨਹੀਂ ਤੇ ਜਿਹੜਾ ਮਰਜ਼ੀ ਆਣ ਕੇ ਇੱਥੋਂ ਲੁੱਟ ਕੇ ਲੈ ਜਾਂਦਾ ਸੀ। ਇੱਕ ਲੰਗਾ ਚੜ ਕੇ ਆ ਗਿਆ ਘੋੜੇ ਤੇ ਲੰਗਾ, ਉਹਨੂੰ ਤੈਮੂਰ ਕਹਿੰਦੇ ਸੀ, ਤੈਮੂਰ ਲਿੰਗ, ਲਿੰਗ ਤੋਂ ਲੰਮਾ, ਲੰਗਾ ਸੀ ਲੱਤੋਂ। ਉਹ ਲੰਗੜਾ ਵੀ ਆਣ ਕੇ ਹਿੰਦੁਸਤਾਨ ਨੂੰ ਲੁੱਟ ਕੇ ਲੈ ਜਾਂਦਾ ਸੀ, ਕਿਸੇ ਜ਼ਰੂਰਤ ਨਹੀਂ ਸੀ। ਮੇਰੇ ਪਿੰਡ ਤੋਂ ਮੇਰੇ ਵੀਰ ਭਾਈ ਬਲਵਿੰਦਰ ਸਿੰਘ ਜੀ ਬਿੱਲਾ, ਕੋਈ ਗਿਣੇ ਚੁਣੇ ਪਰਿਵਾਰਾਂ ਵਿੱਚ ਇਹਨਾਂ ਦਾ ਪਰਿਵਾਰ ਆਉਂਦਾ, ਬੜਾ ਸਤਿਕਾਰਿਆ ਹੋਇਆ ਪਰਿਵਾਰ। ਔਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉੱਥੇ ਵੀ ਰਿਜਕ ਦੀ ਕੋਈ ਘਾਟ ਨਹੀਂ, ਬਹੁਤ ਪੈਲੀ ਬੰਨਾ ਖੁੱਲਾ ਦਿੱਤਾ ਹੋਇਆ। ਦਾਸ ਨੂੰ ਵੀ ਜਿਹੜੇ ਰੱਬ ਨੇ ਤੁਸਾਂ 4 ਸਿਹਾੜ ਬਖਸ਼ਿਸ਼ ਕੀਤੇ, ਬਿਲਕੁਲ ਇਹਨਾਂ ਦੇ ਨਾਲ ਗਵਾਂਢ ਵਿੱਚ ਹੈ। ਮੈਂ ਹਰ ਸਾਲ ਹੀ ਜਦੋਂ ਇੱਥੇ ਉਹਨਾਂ, ਬੜਾ ਪਿਆਰ ਕਰਦਾ ਸਾਡਾ ਵੀਰ। ਮੈਂ ਕਦਰਦਾਨੀ ਦਾ ਧੰਨਵਾਦ ਕਰਦਾ ਸਰਦਾਰ ਪੁੱਤਰ ਸਿੰਘ ਜੀ, ਜੋ ਪਹਿਲਵਾਨ ਸਾਹਿਬ ਜੀ ਦੇ ਕੁੜਮ ਸਾਹਿਬ ਨੇ, ਬੜਾ ਪਿਆਰ ਕਰਦੇ ਨੇ, ਉਹਨਾਂ ਵੱਲੋਂ ਮਾਇਆ ਹਾਜ਼ਰ ਹੋਈ। ਸਾਡੇ ਭੈਣ ਜੀ ਵੀ ਸੀਸਾਂ, ਹੋਰ ਮੇਰੀਆਂ ਭੈਣਾਂ ਨੇ, ਵੀਰਾਂ ਨੇ, ਸਾਰਿਆਂ ਨੇ ਗੁਰੂ ਕੇ ਇਤਿਹਾਸ ਨੂੰ ਮੱਥਾ ਟੇਕਦੇ ਹੋਏ ਮਾਇਆ ਹਾਜ਼ਰ ਕੀਤੀ ਹੈ। ਮੈਂ ਧੰਨਵਾਦ ਕਰਦਾ ਕਿਉਂਕਿ ਇਹਦੇ ਬਗੈਰ ਵੀ ਗੁਜ਼ਾਰਾ ਨਹੀਂ ਹੁੰਦਾ। ਪਰ ਤੁਹਾਡੀ ਕਿਰਪਾ ਦੇ ਨਾਲ ਅਰਦਾਸ ਇਹੋ ਹੀ ਹੈ ਵੀ ਸੱਚੇ ਪਾਤਸ਼ਾਹ ਤੇਰੇ ਜੋੜੇ ਝਾੜਦੇ ਇੱਥੋਂ ਤੱਕ ਪਹੁੰਚੇ ਹੈ, ਜੋ ਮਰਜ਼ੀ ਹੋਵੇ ਆਪਣੇ ਦਰ ਦਾ ਕੀਰਤਨ ਨਾ ਸਾਡੇ ਕੋਲ ਖੂਮੀ। ਅਸੀਂ ਤੇਰੇ ਦਰ ਦੇ ਕੂਕਰ ਬਣ ਕੇ ਸੰਗਤਾਂ ਦੇ ਜੋੜੇ ਝਾੜਦੇ ਰਹੀਏ, ਤੇ ਜਿਹੜਾ ਤੁਸੀਂ ਤੁਲ ਫਿਲ ਦਿੰਦੇ ਹੋ ਇਹਦੇ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਰਹੇ, ਅਸੀਂ ਸੰਤੁਸ਼ਟ ਹਾਂ। ਅਸੀਂ ਇੱਕ ਦਿਨ ਗੱਲਾਂ ਕਰ ਰਹੇ ਸਾਂ, ਵੀਰ ਕਹਿ ਰਿਹਾ ਸੀ ਮਨਜੀਤ ਸਿੰਘ, ਕਹਿੰਦਾ ਟਰੱਕ ਚਲਾ ਕੇ ਮਾਇਆ ਆ ਜਾਂਦੀ ਹੈ, ਪਰ ਉਹਦੇ ਚ ਇੰਨੀ ਬਰਕਤ ਨਹੀਂ ਜਿੰਨੀ ਸੰਗਤਾਂ ਦੇ ਦਿੱਤੇ ਹੋਏ ਡਾਲਰ ਡਾਲਰ ਚ ਬਰਕਤ ਹੈ। ਤੁਹਾਡੀ ਮਿਹਨਤ ਦੀ ਕਮਾਈ ਜੀ ਹੋਈ ਸਾਧ ਸੰਗਤ, ਤੁਸੀਂ ਮੱਥਾ ਜੋ ਟੇਕਦੇ ਹੋ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਚ, ਫਿਰ ਪਾਤਸ਼ਾਹ ਕੋਈ ਚੋਟ ਰਹਿਣ ਥੋੜੇ ਦਿੰਦੇ। ਖੈਰ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਸਰਵਨ ਕਰੀਏ ਹੰਕਾਰ ਚ ਮੱਤਿਆ ਹੋਇਆ ਇਹ ਅੱਗੇ ਕੀ ਕਹਿ ਰਿਹਾ, ਇਹ ਮੈਨੂੰ ਕੀਤਾ ਜਾ ਰਿਹਾ ਜੀ।

ਬੜਾ ਲੋੜੇ ਦਾ ਜਵਾਨ ਤੇ ਲੜਾਕਾ ਤੇ ਦਲੇਰ ਬੰਦਾ ਸੀ ਇਹ ਲਲਾ ਬੇਗ। ਇਤਿਹਾਸ ਦੇ ਪੰਨੇ ਚ ਇਹਦੀ ਬੜੀ ਸਿਫਤ ਲਿਖੀ। ਕਹਿੰਦਾ ਹਜ਼ੂਰ ਹੁਕਮ ਮੈਨੂੰ ਕਰਦੇ ਹੋ ਮਨ ਭਾਉਂਦੀ ਫੌਜ ਮੈਂ ਲਿਜਾ ਕੇ ਜਾਵਾਂਗਾ, ਮੈਂ ਘੋੜੇ ਵੀ ਲਿਆਵਾਂਗਾ ਗੁਰੂ ਨੂੰ ਵੀ ਫੜ ਕੇ ਲਿਆਵਾਂਗਾ। ਬਾਦਸ਼ਾਹ ਨੇ ਇਜਾਜ਼ਤ ਦਿੱਤੀ, ਵੱਡਾ ਜਰਨੈਲ ਬਣ ਗਿਆ, ਲਾਗੇ ਦਾ ਭਣੇਵਾ ਸੀ। ਇਹਦਾ ਨਾਂ ਸੀ ਕਾਬਲੀ ਬੇਗ। ਕਿਹੜੇ ਜ਼ਬਰਦਸਤ ਜੇ ਨਾਂ ਨੇ ਨਾ, ਹੁਣ ਜਿਹੜੇ ਚਿੰਟੂ ਮਿੰਟੂ ਨਾਂ ਰੱਖਦੇ ਇਹਨਾਂ ਦੇ ਸਾਹਮਣੇ ਟਿਕਣਗੇ ਕਿਤੇ ਸਾਧ ਸੰਗਤ ਜੀ, ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ। ਸਭ ਤੋਂ ਔਖਾ ਕੰਮ ਹੈ ਨਾਮ ਰੱਖਣਾ, ਤੇ ਜਦੋਂ ਨਾਂ ਰੱਖਦੇ ਹੋ ਬੱਚਿਆਂ ਦੇ ਚੜ੍ਹਦੀ ਕਲਾ ਦੇ ਰੱਖਿਆ ਕਰੋ, ਚੜ੍ਹਦੀ ਕਲਾ ਦੇ ਬਰਕਤਾਂ ਵਾਲੇ ਨਾਂ ਰੱਖਿਆ ਕਰੋ ਸੋਹਣੇ, ਤੇ ਕੌਰ ਤੇ ਸਿੰਘ ਸ਼ਬਦ ਵਿੱਚ ਜ਼ਰੂਰ ਐਡ ਕਰ ਲਿਆ ਕਰੋ। ਇਹ ਮੇਰੀ ਬੇਨਤੀ ਹੱਥ ਜੋੜ ਕੇ, ਕਿਉਂਕਿ ਆਪਾਂ ਕਹਿੰਦੇ ਨਾਂ ਠੀਕ ਨਹੀਂ ਲੱਗਦਾ ਫਿਰ ਕੌਰ ਤੇ ਸਿੰਘ ਨਾ, ਮੈਂ ਕਿਹਾ ਜੇ ਕੌਰ ਤੇ ਸਿੰਘ ਨਾਲ ਨਾਂ ਨਹੀਂ ਠੀਕ ਲੱਗਦਾ ਫਿਰ ਲੱਗਣਾ ਹੀ ਨਹੀਂ। ਖੈਰ ਮੈਂ ਤੁਹਾਡਾ ਸਮਾਂ ਬਰਬਾਦ ਕਿਉਂ ਕਰਾਂ, ਉਹ ਤਿਆਰ ਹੋ ਗਿਆ। ਨਾਲ ਇਹਦਾ ਭਰਾ ਗਾਜ਼ੀ ਕਮਰ ਬੇਗ, ਉਹ ਵੀ ਤਿਆਰ ਹੋ ਪਿਆ। ਕਮਰ ਬੇਗ ਦੇ ਤਿਆਰ ਹੁੰਦਿਆਂ ਨਾਲ ਉਹਦਾ ਪੁੱਤਰ ਸ਼ਮਸ਼ ਬੇਗ। ਅੱਬਾ ਜਾਨ ਤੁਸੀਂ ਇਕੱਲੇ ਨਹੀਂ ਜਾਓਗੇ, ਬੜਾ ਨੌਜਵਾਨ ਤੇ ਦਲੇਰ ਸੀ ਸ਼ਮਸ਼ ਬੇਗ, ਕਹਿੰਦਾ ਮੈਂ ਵੀ ਤੁਹਾਡੇ ਨਾਲ ਜਾਵਾਂਗਾ। ਇਹਦਾ ਕਿ ਹੋਰ ਛੋਟਾ ਭਰਾ ਸੀ ਜਦੋਂ ਅਸੀਂ ਕਾਸਮ ਬੇਗ, ਬਹੁਤੀ ਵੱਡੀ ਉਮਰ ਰਹੀ ਸੀ, ਚੜ੍ਹਦੀ ਜਵਾਨੀ ਸੀ, ਮੁੱਛ ਫੁੱਟ ਗੱਭਰੂ, ਆਣ ਕੇ ਆਪਣੇ ਅੱਬਾ ਨੂੰ ਕਹਿਣ ਲੱਗਾ ਅੱਬਾ ਜਾਨ ਮੇਰਾ ਭਰਾ ਚੱਲਿਆ ਤੁਹਾਡੇ ਨਾਲ ਕਾਸਮ ਬੇਗ, ਤੇ ਮੈਨੂੰ ਕਹਿੰਦੇ ਨਿਆਣਾ ਸਮਝ ਕੇ ਪਿੱਛੇ ਨਾ ਛੱਡ ਜਾਓ, ਹੁਣ ਕਿੱਡੀ ਦਲੇਰੀ ਹੋਵੇਗੀ, ਕਿੱਡੀਆਂ ਰੀਝਾਂ ਨਾਲ ਮਾਵਾਂ ਨੇ ਪਾਲੇ ਹੋਣਗੇ। ਪਤਾ ਕੋਈ ਕੋਈ ਨਿਆਣਿਆਂ ਦਾ ਖੇਡ ਤੇ ਹੈ ਨੀ, ਜਿੱਥੇ ਜਾਣਾ ਤੇਗਾਂ ਚੱਲਣੀਆਂ ਨੇ। ਮੈਂ ਕਹਿੰਦਾ ਵਿਦਵਾਨਾਂ ਨੇ ਇਤਿਹਾਸ ਲਿਖਣ ਲੱਗਿਆ ਇਨਸਾਫ ਪੂਰਾ ਪੂਰਾ ਕੀਤਾ, ਕਿੱਡੇ ਕੋਈ ਯੋਧੇ ਹੋਣਗੇ ਜਿਹੜੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਆਣ ਕੇ ਤੇਗਾਂ ਲੈ ਕੇ ਖਲੋ ਜਾਂਦੇ ਹੋਣਗੇ ਕਿ ਆ ਸਾਡੇ ਨਾਲ ਦੋ ਦੋ ਹੱਥ ਆਣ ਕੇ ਕਰ, ਕੋਈ ਕਮਜ਼ੋਰ ਤੇ ਨਹੀਂ ਨਾ ਹੋਣਗੇ। ਕਾਸਮ ਬੇਗ ਵੀ ਤਿਆਰ ਹੋ ਗਏ, ਇਹ ਹੁਣ ਪੰਜ ਜਰਨੈਲ ਬਣ ਗਏ। ਮੈਂ ਨੋਟ ਇੱਕ ਵਾਰੀ ਫੇਰ ਕਰਾ ਦੇਵਾਂ, ਲਲਾ ਬੇਗ, ਕਾਬਲੀ ਬੇਗ, ਗਾਜ਼ੀ ਕਮਰ ਬੇਗ, ਸ਼ਮਸ਼ ਬੇਗ ਤੇ ਕਾਸਮ ਬੇਗ, ਇਹ ਪੰਜ ਜਰਨੈਲ। ਇਹਨਾਂ ਸਾਰਿਆਂ ਦੇ ਮਾਤ ਹਿੱਤ ਇੱਕ ਇੱਕ ਜਰਨੈਲ ਦੇ ਥੱਲੇ 7000 ਫੌਜ ਹੈ। ਤਨਖਾਹ ਬਾਦਸ਼ਾਹ ਨਹੀਂ ਸੀ ਦਿੰਦਾ ਹੁੰਦਾ, ਜਿਹਦਾ ਲਲਾ ਬੇਗ ਜਰਨੈਲ ਹੈ ਇਹਦੀ ਆਪਣੀ ਫੌਜ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਸਰਦਾਰਾਂ ਦੀ ਯੋਗਤਾ ਦੇ ਅਨੁਸਾਰ ਉਹਨਾਂ ਕੋਲ ਫੌਜ ਹੁੰਦੀ ਸੀ, ਖਜ਼ਾਨੇ ਚੋਂ ਤਨਖਾਹ ਸਿਰਫ ਇੱਕ ਨੂੰ ਮਿਲਦੀ ਸੀ। ਮੰਨ ਲਓ ਹਰੀ ਸਿੰਘ ਨਲਵਾ ਤੇ ਉਹਨੂੰ ਇਕੱਲੇ ਨੂੰ ਤਨਖਾਹ ਮਿਲਣੀ ਹੈ, ਸਾਰਿਆਂ ਨੂੰ ਨਹੀਂ। ਉਹਨੇ ਫਿਰ ਆਪਣੇ ਖਜ਼ਾਨੇ ਚੋਂ ਆਪਣੀਆਂ ਫੌਜਾਂ ਨੂੰ ਤਨਖਾਹ ਦੇਣੀ ਹੁੰਦੀ ਸੀ, ਜਿੰਨੀ ਉਹਦੇ ਕੋਲ ਸਮਰੱਥਾ ਸੀ ਉਹਨੇ 1000 ਫੌਜ ਰੱਖ ਲੈਂਦੇ ਸਨ, ਜ਼ਗੀਰਾਂ ਮਿਲੀਆਂ ਹੋਇਆ ਕਰਦੀਆਂ ਸਨ। ਤੇ ਕੁੱਲ ਮਿਲਾ ਕੇ ਨਾ ਸਾਰਿਆਂ ਦੇ ਥੱਲੇ 7000 ਫੌਜ ਇਤਿਹਾਸਕਾਰਾਂ ਨੇ ਲਿਖੀ ਹੈ, ਜਿਹਦੀ ਗਿਣਤੀ ਬਣਦੀ ਹੈ 35000, 7×5=35, ਕਿਉਂਕਿ ਪੰਜ ਸਰਦਾਰ ਸਨ। ਇਹਨਾਂ ਨੇ ਤਿਆਰੀ ਕਰ ਲਈ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਤੇ ਹਮਲਾ ਕਰਨ ਵਾਸਤੇ ਲਾਹੌਰੋਂ ਚਾਲੇ ਪਾਏ ਨੇ, ਅਜੇ ਤੁਰੇ ਸੀ। ਕਹਿੰਦੇ ਪਹਿਲੀਆਂ ਦੋਵਾਂ ਜੰਗਾਂ ਚ ਸਾਡੀ ਹਾਰ ਹੋਈ ਹੈ, ਸ੍ਰੀ ਹਰਗੋਬਿੰਦਪੁਰ ਵਾਲੀ ਚ ਵੀ ਹਾਰ ਹੋਈ ਹੈ, ਤੇ ਜਿਹੜੀ ਪਹਿਲੀ ਲੜਾਈ ਸੀ ਪਿਪਲੀ ਸਾਹਿਬ, ਆਪ ਜੀ ਨੂੰ ਪਤਾ ਹੋਵੇਗਾ ਇਹਦੇ ਚ ਇੱਕ ਮੁਸਲਮਾਨ ਜਰਨੈਲ ਬੜਾ ਚੜ੍ਹਦੀ ਕਲਾ ਨਾਲ ਲੜਿਆ ਸੀ, ਜਿਹਦਾ ਨਾਂ ਸੀ ਪਹਿੰਦੇ ਖਾਂ ਪਠਾਨ। ਤੇ ਉਦੋਂ ਪਠਾਨ ਕਹਿੰਦੇ ਸਨ ਜੇ ਸਾਡਾ ਪਹਿੰਦੇ ਖਾਂ ਨਾ ਗੁਰੂ ਵਾਲੇ ਪਾਸੇ ਹੁੰਦਾ ਤੇ ਗੁਰੂ ਨੂੰ ਤੇ ਹੱਥੋਂ ਹੱਥੀ ਫੜ ਲੈਣਾ ਸੀ ਆਪਾਂ ਨੇ। ਪਹਿੰਦੇ ਖਾਂ ਦੇ ਮਨ ਚ ਹੰਕਾਰ ਆ ਗਿਆ ਸੀ, ਗੁਰੂ ਨੇ ਛੁੱਟੀ ਦੇ ਦਿੱਤੀ, ਦੂਜੀ ਲੜਾਈ ਚ ਸੱਦਿਆ ਹੀ ਨਹੀਂ, ਤੀਜੀ ਚ ਵੀ ਨਹੀਂ ਸੱਦਿਆ। ਇਹਨਾਂ ਨੇ ਕਿਹਾ ਗੁਰੂ ਦੀ ਤਾਕਤ ਤੇ ਕਮਜ਼ੋਰੀ ਦਾ ਪਤਾ ਲਾ ਲਈਏ। ਇਹਨਾਂ ਨੇ ਇੱਕ ਜਸੂਸ ਤਿਆਰ ਕੀਤਾ ਸੀ ਆਈ ਡੀ ਵਿਭਾਗ ਦੇ ਵਿੱਚੋਂ, ਜਿਹਦੇ ਨਾਲ ਸੀ ਹਸਨ ਖਾਂ। ਇਹ ਮਾਹਰ ਬੜਾ ਹੋਇਆ ਕਰਦੇ ਨੇ ਭੇਸ ਵਟਾਉਣ ਦੇ ਵਿੱਚ। ਹਸਨ ਖਾਂ ਨੇ ਸਿੱਖਾਂ ਵਰਗੇ ਪਹਿਰਾਵੇ ਨੂੰ ਧਾਰਨ ਕੀਤਾ, ਉਸੇ ਤਰ੍ਹਾਂ ਪੱਗ ਬੱਧੀ ਸੀਸ ਦੇ ਉੱਤੇ ਆਪਣੇ ਸਿਰ ਦੇ ਉੱਤੇ, ਦਾੜੇ ਆਮ ਤੌਰ ਤੇ ਰੱਖ ਕੇ, ਇਸਾਂ ਦੀ ਬੇਅਦਬੀ ਬਹੁਤ ਘੱਟ ਕਰਿਆ ਕਰਦੇ ਸਨ ਪਹਿਲੇ ਸਮੇਂ 'ਚ। ਜਿਹਨੇ ਹਿੰਦੂ ਹੋਇਆ ਕਰਦੇ ਸਨ, ਇਹਨਾਂ ਦੇ ਵੱਡ ਵਡੇਰੇ ਦੀਆਂ ਫੋਟੋਆਂ ਤੁਸੀਂ ਕਦੀ ਵੇਖ ਲਓ, ਪੁਰਾਤਨ, ਇੱਕ ਤੇ ਇਹਨਾਂ ਦੇ ਸਿਰ ਤੇ ਪੱਗ ਜ਼ਰੂਰ ਨਜ਼ਰ ਆਵੇਗੀ, ਪੁਰਾਤਨ ਜਿੰਨੇ ਬਜ਼ੁਰਗ ਹਿੰਦੂ ਹਨ ਸਿਰ ਤੇ ਪੱਗ ਹੋਇਆ ਕਰਦੀ ਸੀ। ਇਹ ਵੀ ਦੇਣ ਹੈ ਗੁਰੂ ਨਾਨਕ ਦੇ ਦਰ ਦੀ। ਔਰੰਗਜ਼ੇਬ ਕਹਿੰਦਾ ਸੀ ਮੈਂ ਬੰਨਣ ਨਹੀਂ ਦੇਣੀ, ਤੇ ਗੁਰੂ ਨਾਨਕ ਦਾ ਦਰ ਕਹਿੰਦਾ ਸੀ ਅਸੀਂ ਲੱਥਣ ਨਹੀਂ ਦੇਣੀ।
ਉਹ ਕਹਿੰਦੇ ਸੀ ਟੋਪੀ ਪਾ ਲਓ, ਟੋਪੀ ਹੁੰਦੀ ਆ ਗੁਲਾਮ ਦੇ ਸਿਰ ਤੇ, ਜਿਹੜਾ ਕਿਸੇ ਦੇ ਅਧੀਨ ਉਹਦੇ ਸਿਰ ਤੇ ਟੋਪੀ ਹੁੰਦੀ ਹੈ। ਸਾਡੇ ਰਹਿਤਨਾਮੇ ਚ ਲਿਖ ਦਿੱਤਾ ਗਿਆ ਹੋਏ ਸਿੱਖ ਸਿਰ ਟੋਪੀ ਧਰੇ ਸਾਤ ਜਨਮ ਕੁਸ਼ਟੀ ਹੋਏ। ਮੇਰੇ ਸ਼ਰਾਪ ਨਾ ਸਮਝ, ਸ਼ਰਾਪ ਜਿਹਨੇ ਟੋਪੀ ਰੱਖ ਲਈ ਸੱਤ ਜਨਮ ਕੋੜਾ ਹੋ ਕੇ ਮਰੇਗਾ, ਇਹਦਾ ਮਤਲਬ ਇਹ ਨਾ ਲੈ ਲੈਣਾ। ਮੇਰੀ ਸੋਚ ਦੇ ਮੁਤਾਬਕ ਇਹਦਾ ਮਤਲਬ ਹੈ ਕਿ ਸੱਤ ਜਨਮ ਕੋੜੇ ਹੋ ਕੇ ਮਰਨਾ ਪ੍ਰਵਾਨ ਹੈ, ਪਰ ਕਿਸੇ ਦੀ ਗੁਲਾਮੀ ਨੀ ਜੀ ਪ੍ਰਵਾਨ ਕਰਨੀ। ਗੁਲਾਮੀ ਤੇ ਯਾਰੋ ਰੱਬ ਦੀ ਵੀ ਚੰਗੀ ਨੀ ਜੀ ਹੁੰਦੀ, ਮੈਂ ਬੇਨਤੀ ਕਰ ਦੇਵਾਂ। ਗੁਲਾਮੀ ਤੇ ਰੱਬ ਦੀ ਵੀ ਚੰਗੀ ਨੀ, ਤੇ ਬੰਦੇ ਦਾ ਬੰਦਾ ਗੁਲਾਮ ਹੋਵੇ, ਇਹ ਤੇ ਹੋ ਨੀ ਨਾ ਸਕਦਾ ਹੈ। ਖੈਰ ਇਹਨਾਂ ਦੇ ਦਾੜੇ ਵੀ ਹੋਇਆ ਕਰਦੇ ਸਨ। ਇਸਲਾਮ ਚ ਅੱਜ ਵੀ ਇੱਕ ਧੜਾ ਹੈ ਜਿਹੜਾ ਆਪਣਾ ਲਬਾਂ ਨਹੀਂ ਕੱਟਦਾ। ਕਈ ਤੇ ਦਾੜੀ ਰੱਖ ਕੇ ਲਬਾਂ ਕੱਟਦੇ ਨੇ ਨਾ, ਉਹ ਕਿੱਦਾਂ ਦੀਆਂ ਹੁੰਦੀਆਂ? ਖਾਸ ਕਰਕੇ ਹੁਣ ਆਪਣੇ ਨੌਜਵਾਨ ਮੁੰਡੇ ਵੇਖ ਲਓ, ਉਹਨਾਂ ਦੀਆਂ ਲਬਾਂ ਕੱਟੀਆਂ ਹੁੰਦੀਆਂ ਨੇ। ਮੈਂ ਬੇਨਤੀ ਕਰਦਾ ਆਪਾਂ ਉੱਧਰ ਨੂੰ ਨਹੀਂ ਡਿੱਗਣਾ, ਆਪਾਂ ਚੜ੍ਹਦੀ ਕਲਾ ਨੂੰ ਜਾਣਾ। ਉਹ ਲਬਾਂ ਨਹੀਂ ਸਨ ਕੱਟਦੇ, ਦਾੜੇ ਵੀ ਹੁੰਦੇ ਸਨ, ਮਛਹਿਰੇ ਵੀ ਹੁੰਦੇ ਸਨ ਤੇ ਪੱਗ ਵੀ ਸਿਰ ਤੇ ਹੁੰਦੀ ਸੀ ਆਮ ਤੌਰ ਦੇ ਉੱਤੇ। ਜਿੰਨੇ ਅਵਤਾਰੀ ਪੁਰਸ਼ ਹੋਏ ਨੇ ਰਿਸ਼ੀ ਮੁਨੀ, ਉਹਨਾਂ ਦੇ ਸਾਰਿਆਂ ਦੇ ਭਾਵੇਂ ਉਹ ਕਾਲਪਨਿਕ ਸਰੂਪ ਨੇ, ਕਿਸੇ ਨਾ ਕਿਸੇ ਨੇ ਤੇ ਬਣਾਏ ਨੇ ਨਾ, ਉਹਨਾਂ ਦੇ ਤੁਹਾਨੂੰ ਦਾੜੀ ਤੇ ਕੇਸ ਜ਼ਰੂਰ ਨਜ਼ਰ ਆਉਣਗੇ। ਖੈਰ ਇਹ ਭੇਸ ਵਟਾ ਕੇ ਆ ਗਿਆ ਤੇ ਫੌਜਾਂ 'ਚ ਫਿਰਨ ਲੱਗਾ। ਸਿੰਘਾਂ ਦੀ ਗਿਣਤੀ ਕੋਈ ਬਹੁਤੀ ਨਹੀਂ, ਦੋ ਰਹਿਵਾਂ ਲਿਖਿਆ ਨੇ, ਇੱਕ ਨੇ ਲਿਖਿਆ 2500 ਤੱਕ, ਇੱਕ ਨੇ 3500 ਲਿਖਿਆ। ਇਸ ਤੋਂ ਵੱਧ ਸਿੱਖਾਂ ਦੀ ਮਾਫ ਕਰਨਾ, ਕਿਉਂਕਿ ਉਦੋਂ ਸਿੰਘ ਨਹੀਂ ਸੀ ਇਹਦੇ ਸ਼ਬਦ, ਸੰਗਤ ਸਿਆਣੀ ਬੜੀ ਆ ਬਾਅਦ 'ਚ ਟੋਕ ਦੇਵੇਗੀ ਵੀ ਉਦੋਂ ਸਿੰਘ ਸ਼ਬਦ ਹੈ ਨਹੀਂ ਸੀ, ਇਸ ਕਰਕੇ ਮੈਂ ਪਹਿਲਾਂ ਮਾਫੀ ਮੰਗ ਲੈਣਾ। ਉਹਨੇ ਸਿੱਖਾਂ ਦੇ ਭੇਸ ਵਿੱਚ ਆਣ ਕੇ ਸਿੱਖਾਂ ਦੇ ਵਿੱਚ ਫਿਰਦਿਆਂ ਇਹਨਾਂ 'ਚ ਜਬਾਤੀ ਹੋ ਗਿਆ ਤੇ ਇਸ ਗੱਲ ਤੇ ਖੁਸ਼ ਹੋ ਗਿਆ ਸਿੱਖਾਂ ਦੀ ਗਿਣਤੀ ਥੋੜੀ। ਹੁਣ ਜੰਗਲ 'ਚ ਕਿੰਨੀਆਂ ਡਾਰਾਂ ਹਿਰਨਾਂ ਦੀਆਂ ਫਿਰਦੀਆਂ ਨੇ, ਜਿੱਦਾਂ ਅਸੀਂ ਉਹ ਰੋਂਦੇ ਅਸੀਂ ਘੱਟ ਗਿਣਤੀ ਰਹਿ ਗਏ, ਸਾਨੂੰ ਮਾਰ ਬੜੀ ਪੈਂਦੀ ਹੈ। ਕਿੰਨੀ ਗਿਣਤੀ 'ਚ ਹੁੰਦੇ ਨੇ ਹਿਰਨ? ਸੂਰੀ ਦਾ ਵੱਗ ਕਿੰਨਾ ਹੁੰਦਾ ਹੈ, ਭੇਡਾਂ ਦਾ ਵੱਗ ਕਿੰਨਾ ਹੁੰਦਾ ਹੈ, ਤੇ ਇੱਕ ਸ਼ੇਰ ਜੰਗਲ 'ਚ ਆ ਜਾਏ ਨੱਠਦਿਆਂ ਰਾਹ ਨਹੀਂ ਲੱਭਦਾ, ਕਈ ਨੇ ਕਿੱਧਰ ਨੂੰ ਗਏ ਨੇ। ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਸਿੰਘ ਬਣਾਇਆ, ਸਿੰਘ ਦਾ ਮਤਲਬ ਸ਼ੇਰ, ਹੋਰ ਵੀ ਕੁਝ ਰੱਖ ਸਕਦੇ, ਸਿੰਘ ਹੀ ਕਿਉਂ ਰੱਖਿਆ? ਰਾਜਪੂਤ ਆਪਣੇ ਨਾਂ ਦੇ ਨਾਲ ਸਿੰਘ ਲਾਉਂਦੇ ਸਨ। ਇੰਨਾ ਜਜ਼ਬਾਤੀ ਹੋ ਗਿਆ ਵੇਖਦਿਆਂ ਇੱਕ ਸਿੱਖ ਦੇ ਮੋਢੇ ਤੇ ਹੱਥ ਰੱਖ ਕੇ, ਨਾਲੇ ਗੁਰੂ ਪਾਤਸ਼ਾਹ ਦੀ ਆਪਣੀ ਲੀਲਾ ਜੋ ਉਹਨਾਂ ਨੇ ਕਹਾਉਣਾ ਹੋਏ, ਕਹਿਣ ਲੱਗਾ ਜੋ ਮਰਜ਼ੀ ਹੈ, ਤੁਹਾਡੀ ਸਿੱਖਾਂ ਦੀ ਗਿਣਤੀ ਸਾਡੀਆਂ ਫੌਜਾਂ ਨਾਲੋਂ ਥੋੜੀ। ਉਹ ਕਹਿ ਦੇ ਗਿਆ ਇੰਨੀ ਗੱਲ ਜਜ਼ਬਾਤ ਚਾਣ ਕੇ, ਉਹ ਸਿੱਖ ਨੇ ਉਸਲੇ ਗੁੱਟੋਂ ਫੜ ਲਏ, ਫੜ ਕੇ ਨਾਲ ਹੀ ਬਾਬਾ ਬਿਧੀ ਚੰਦ ਸਾਹਿਬ ਦੇ ਕੋਲ ਲੈ ਗਏ ਉਹਨੇ ਇੱਕ ਜੜੀ ਖਿੱਚ ਕੇ। ਹੁਣ ਬਾਬਾ ਜੀ ਜਵਾਨ ਬੜੇ ਸਨ, ਲੱਗਾ 'ਚ ਚਲਾਇਆ, ਤੇ ਪੁਰਾਤਨ ਸਮੇਂ 'ਚ ਥੋੜ੍ਹਾ ਬਹੁਤਾ ਧਰਮ ਹਰ ਇੱਕ ਹੁੰਦਾ ਸੀ, ਜਿਹੜਾ ਤੇਗ ਲੈ ਕੇ ਆਉਂਦਾ ਸੀ ਤੇਗ ਦਾ ਵਾਰ ਉਹਦੇ ਉੱਤੇ ਕੀਤਾ ਜਾਂਦਾ ਸੀ। ਜਿਹੜੇ ਆਮ ਸੂਹ ਲੈਣ ਵਾਸਤੇ ਆਉਂਦੇ ਸਨ ਉਹਨਾਂ 'ਤੇ ਸੂਹ ਦੇ ਵਿੱਚ ਤੇ ਕੁਝ ਨਾ ਕੁਝ ਕਢਾ ਲਿਆ ਜਾਂਦਾ, ਪਰ ਤੇਗ ਦਾ ਵਾਰ ਨਹੀਂ ਸੀ ਕੀਤਾ ਜਾਂਦਾ। ਉਹ ਛੇਵੇਂ ਪਾਤਸ਼ਾਹ ਦੇ ਕੋਲ ਲੈ ਗਏ, ਪਾਤਸ਼ਾਹ ਨੇ ਆਖਿਆ ਨੂੰ ਮਾਰਿਓ ਨਾ, ਇਹ ਕਿਹੜਾ ਤੇਗ ਲੈ ਕੇ ਆਇਆ, ਇਹ ਆਪਣੀ ਡਿਊਟੀ ਕਰ ਰਿਹਾ ਸੀ, ਇਹਨੇ ਆਪਣਾ ਫਰਜ਼ ਅਦਾ ਕੀਤਾ, ਇਹਨੂੰ ਛੱਡ ਦੇ। ਇਹਨੂੰ ਕਹਿ ਜਾ, ਜੋ ਤੂੰ ਵੇਖਿਆ ਜਾ ਕੇ ਸੱਚ ਬਿਆਨ ਕਰੀ, ਝੂਠ ਨਹੀਂ ਉਹ ਬੋਲਣਾ। ਉਹਨੇ ਸਾਰਾ ਅਸਲਾ ਵੇਖ ਲਿਆ, ਸਮਾਨੇ ਜੰਗ, ਨਾ ਸਿੱਖਾਂ ਦੇ ਕੋਲ ਕੋਈ ਤੋਪ, ਨਾ ਭਾਰੀ ਕੋਈ ਸਮਾਨੇ ਜੰਗ, ਤੇਗਾ ਬੰਦੂਕਾਂ ਢਾਲਾਂ ਬਸ ਇਹੋ ਕੋਈ ਸਨ, ਹੋਰ ਕੀ ਸੀ ਇਹਨਾਂ ਦੇ ਕੋਲ? ਲਲਾ ਬੇਗ ਦੇ ਜਦੋਂ ਕੋਲ ਗਿਆ, ਲਲਾ ਬੇਗ ਨੇ ਕਿਹਾ ਹਸਨ ਖਾਂ ਆ ਗਏ? ਕਹਿੰਦਾ ਆ ਗਏ। ਕਹਿੰਦਾ ਕੀ ਵੇਖ ਕੇ ਆਇਆ? ਇਹ ਰਚਨਾ ਜਿਹੜੀ ਦੂਸਰੀ ਹੈ ਕਬਿੱਤ ਦੇ ਰੂਪ ਵਿੱਚ, ਇਹ ਮੇਰੀ ਨਹੀਂ, ਮੇਰੇ ਨਾਲ ਦੇ ਸਾਥੀ ਗਿਆਨੀ ਮਨਜੀਤ ਸਿੰਘ, ਇਹ ਉਹਨਾਂ ਲਿਖੀ ਹੈ, ਮੈਨੂੰ ਬੜੀ ਚੰਗੀ ਲੱਗੀ, ਮੈਂ ਇਹ ਮਜ਼ਬੂਨ 'ਚ ਸ਼ਾਮਿਲ ਕਰ ਲਈ, ਨਾ ਇਹਨਾਂ ਨੇ ਮੇਰਾ ਹੀ ਲਿਖ ਦਿੱਤਾ ਪਿੱਛੇ। ਪਰ ਮੈਂ ਬੇਨਤੀ ਕਰ ਦੇਵਾਂ, ਮੈਂ ਕਦੀ ਕਿਸੇ ਦੀ ਚੀਜ਼ ਦੇ ਉੱਤੇ ਦਾਅਵਾ ਨਹੀਂ ਕੀਤਾ, ਜਿਹਨੇ ਮਿਹਨਤ ਕੀਤੀ ਉਹਦਾ ਨਾਂ ਸੰਗਤਾਂ 'ਚ ਆਉਣਾ ਚਾਹੀਦਾ। ਇਹਨਾਂ ਨੇ ਨਾ ਮੇਰਾ ਲਿਖ ਦਿੱਤਾ, ਲਿਖੀ ਹੋਈ ਇਹਨਾਂ ਦੀ ਹੈ। ਸਰਵਨ ਕਰੀਏ ਹਸਨ ਖਾਂ ਜਾ ਕੇ ਲਲਾ ਬੇਗ ਨੂੰ ਜੋ ਕੁਝ ਕਹਿ ਰਹੀ ਹੈ, ਕਬਿੱਤ ਦੇ ਰੂਪ ਢਾਡੀ ਸਿੰਘ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ। ਸੁਣੋ ਸੰਗਤ ਜੀ।

ਅਰਮਾਨੇ ਦਿਲੀ ਹੋਣਗੇ ਪੂਰੇ ਅਰਮਾਨ ਮੁਸ਼ਕਲ ਗਿਣਤੀ ਵਿੱਚ ਭਾਵੇਂ ਸਿੱਖ ਹੈ ਥੋੜੇ ਆ ਪਰ ਤੇਰਾ ਦਲਾਂ ਤੋਂ ਜਿੱਤੇ ਜਾਣ ਮੁਸ਼ਕਲ ਭਾਵੇਂ ਲੱਖ ਮਿਰਗਾਵਲੀ ਹੋਏ ਇਕੱਠੀ ਸ਼ੇਰ ਤੇ ਇੱਕ ਤੇ ਵੀ ਫਤਿਹ ਪਾਉਣ ਮੁਸ਼ਕਲ ਸੱਚ ਪੁੱਛੇ ਤਾਂ ਮੌਤ ਨਾਲ ਲੜਨ ਸੌਖਾ ਪਰ ਗੁਰਾਂ ਨਾਲ ਕਰਨਾ ਘਮਸਾਨ ਮੁਸ਼ਕਲ ਖਾਨ ਸਾਹਿਬ ਜੇ ਸੱਚੀ ਰਿਪੋਰਟ ਤੁਸੀਂ ਚਾਹੁੰਦੇ ਹੋ ਤਾਂ ਫਿਰ ਮੈਂ ਬੇਨਤੀ ਕਰਦਾ ਗੁਰੂ ਤੇ ਆਪ ਅੱਲਾਹ ਤਾਲਾ ਜੀ ਧਰਤੀ ਦੇ ਉੱਤੇ ਉਹ ਸਰਵ ਸ਼ਕਤੀਮਾਨ ਹੈ ਅੱਲਾਹ ਤਾਲਾ ਹੀ ਭੇਸ ਉਟਾ ਕੇ ਛੇਵੇਂ ਜਾਮੇ ਚ ਆਇਆ ਜੇ ਇਸ ਧਰਤੀ ਦੇ ਉੱਤੇ ਮੈਂ ਤੇ ਦਰਸ਼ਨ ਕਰ ਲੈ ਨੇ ਤੇ ਉਹਦੇ ਸਿੱਖ ਉਹਦਾ ਹੀ ਰੂਪ ਜੇ ਚੜ ਕੇ ਜਾਓਗੇ ਤੇ ਦਲ ਸਾਰਾ ਹੀ ਮਾਰਿਆ ਜਾਣਾ ਜੇ ਤੁਸੀਂ ਸਮਝਦੇ ਹੋ ਕਿਤੇ ਜਪ ਤਪ ਕਰਕੇ ਮੈਂ ਮੌਤ ਤੇ ਫਤਿਹ ਯਾਬੀ ਹਾਸਲ ਕਰਨੀ ਹੈ ਤੇ ਕਰ ਸਕਦੇ ਹੋ ਪਰ ਸਾਰਾ ਟਿੱਲ ਲਾ ਕੇ ਵੀ ਜੇ ਕਹਿੰਦੇ ਹੋ ਕਿ ਮੈਂ ਛੇਵੇਂ ਪਾਤਸ਼ਾਹ ਨੂੰ ਜਿੱਤ ਲਵਾਂਗਾ ਤੇ ਬਹੁਤ ਮੁਸ਼ਕਲ ਹੈ ਜਦੋਂ ਹਸਨ ਖਾਨ ਦੇ ਮੂੰਹ ਸੁਣੀ ਸਿਫਤ ਲਲਾ ਬੇਗ ਨੇ ਆਪੇ ਤੋਂ ਬਾਹਰ ਹੋ ਗਿਆ ਤੈਨੂੰ ਕੁੱਟਿਆ ਬੜਾ ਮਾਰਿਆ ਬੈ ਸੱਚ ਸੁਣਨਾ ਕੌਣ ਪਸੰਦ ਕਰਦਾ ਬਈ ਇੰਨਾ ਮਾਰਿਆ ਉਸਨੂੰ ਵਿਚਾਰੇ ਨੂੰ ਕਿ ਨਾਲੇ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਉਹਦਾ ਹੁਣ ਥਾਂ ਕੋਈ ਨਹੀਂ ਸੀ ਜੇ ਬਾਦਸ਼ਾਹ ਵੱਲ ਜਾਂਦਾ ਇਹਨੇ ਸ਼ਿਕਾਇਤ ਕਰਤੀ ਬਾਦਸ਼ਾਹ ਨੇ ਉਦਾਂ ਮਾਰ ਦੇਣਾ ਗੁਜ਼ਾਰਾ ਹੋਣਾ ਕੋਈ ਨਹੀਂ ਇਹਨੂੰ ਫਿਰ ਇੱਕ ਦਾਰੀ ਚੇਤੀ ਆਇਆ ਤੇ ਅਸੀਂ ਗੁਰੂ ਨਾਨਕ ਦਾ ਦਰ ਇਹ ਛੇਵੇਂ ਬਾਪੂ ਦਾ ਦਰਬਾਰ ਕਹਿੰਦਾ ਮੈਂ ਉੱਥੇ ਹੀ ਜਾਣਾ ਜਿੱਥੋਂ ਕਿਸੇ ਨੂੰ ਕੋਈ ਧੱਕਾ ਨਹੀਂ ਦਿੱਤਾ ਜਾਂਦਾ ਵੀ ਜਾ ਤੂੰ ਚੱਲਦਾ ਤੂੰ ਇੱਥੇ ਨਹੀਂ ਰਹਿ ਸਕਦਾ ਤੂੰ ਉੱਥੇ ਚੱਲ ਜਾ ਮੈਂ ਵੇਖਿਆ ਮੈਂ ਤੁਹਾਡੇ ਮੂੰਹ ਦੇ ਉੱਤੇ ਇੱਕ ਗੱਲ ਦੀ ਸਿਫਤ ਨਹੀਂ ਜੇ ਲੱਗਾ ਕਰਨ ਇੱਕ ਇਹ ਗੁਰੂ ਘਰ ਤੇ ਇੱਕ ਗੁਰੂ ਘਰ ਵੇਖਿਆ ਮੈਂ ਸ਼ਿਕਾਗੋ ਚ ਜਿੱਥੇ ਬੰਦੀ ਸਿੰਘਾਂ ਵਾਸਤੇ ਅਰਦਾਸ ਕੀਤੀ ਜਾਂਦੀ ਹੈ ਬਾਕੀ ਸਾਰੇ ਮੈਂ ਨਹੀਂ ਵੀ ਦੁਸ਼ਮਣ ਨੇ ਜਾਂ ਮਾੜੇ ਨੇ ਬਹੁਤ ਚੰਗੇ ਨੇ ਸਾਰੇ ਪਰ ਜਿੱਥੇ ਅਰਦਾਸ ਦੇ ਲਫ਼ਜ਼ਾਂ 'ਚ ਪੱਕੇ ਰੂਪ 'ਚ ਬੰਦੀ ਸਿੰਘਾਂ ਵਾਸਤੇ ਇਹ ਸ਼ਬਦ ਸ਼ਾਮਿਲ ਕਰ ਲਿਆ ਬੰਦ ਖਲਾਸੀ ਦਾ ਆ ਸਾਡੇ ਵੀਰ ਜੀ ਭਾਜੀ ਦਿਲਬਾਗ ਸਿੰਘ ਜੀ ਬੜੇ ਪਿਆਰ ਵਾਲੇ ਨੇ ਪੁਰਾਤਨ ਸਮੇਂ ਤੋਂ ਇੱਥੇ ਤੁਹਾਡੇ ਚਰਨਾਂ 'ਚ ਐ ਜੇ ਗੁਰੂ ਮਹਾਰਾਜ ਦੇ ਗ੍ਰੰਥੀ ਦੀ ਤੌਰ 'ਤੇ ਸੇਵਾ ਕਰ ਰਹੇ ਨੇ ਉਹ ਕਰਦੇ ਨੇ ਤੁਸਾਂ ਨੇ ਸਰਵਣ ਕੀਤਾ ਜਸਵਿੰਦਰ ਸਿੰਘ ਜੀ ਜੰਡੀ ਸਾਹਿਬ ਤੇ ਮੈਂ ਇੱਕ ਬੇਨਤੀ ਕਰਦਾ ਜਿਨ੍ਹਾਂ ਦਾ ਨਾਂ ਲੈਂਦੇ ਉਹਨਾਂ ਤੇ ਸਾਲ 'ਚ ਇੱਕ ਵੀਕ ਉਹਨਾਂ ਨੂੰ ਸਮਰਪਿਤ ਕਰ ਦਿਆ ਕਰੋ ਸਾਰੇ ਰਲ ਕੇ ਇੱਕ ਵੀਕ ਜਿਹੜਾ ਸਾਰੇ ਵੀਕ ਐਰਕਾਂ ਜਿਹੜੇ ਪੰਜ ਸੱਤ ਦਿਨ ਸੱਤ ਦਿਨ ਨੇ ਇਹ ਕੋਈ ਸੱਤਾਂ ਜਾਂ ਪੰਜਾਂ ਸ਼ਹੀਦਾਂ ਦੀ ਗਾਥਾ ਸੰਗਤਾਂ 'ਚ ਸਾਂਝੀ ਕੀਤੀ ਜਾਵੇ ਚੰਗੇ ਸਿਆਣੇ ਲੈ ਉਹਨਾਂ ਦਾ ਇਤਿਹਾਸ ਲਿਖ ਕੇ ਤੁਹਾਡੇ ਸਾਹਮਣੇ ਬੋਲਣ ਜਿਹਨਾਂ ਦੀਆਂ ਤਸਵੀਰਾਂ ਲੱਗੀਆਂ ਉਹਨਾਂ ਦਾ ਕਰਨੀਨਾਮਾ ਵੀ ਸਾਡੇ ਸਾਹਮਣੇ ਆ ਫਿਰ ਜਦੋਂ ਸਾਲ ਬਾਅਦ ਫਿਰ ਹੋਰ ਪੰਜਾਂ ਸੱਤਾਂ ਦਾ ਵਿਸ਼ਾ ਦੇ ਦਿਓ ਜਿਹੜਾ ਵੀ ਕੋਈ ਆਏ ਕਿ ਤੁਸੀਂ ਇਹਨਾਂ ਸ਼ਹੀਦਾਂ ਦੇ ਉੱਤੇ ਹੀ ਬੋਲਣਾ ਹੈ ਸਾਲ 'ਚ ਇੱਕ ਵੀਕ ਜਿਹੜੀ ਹੈ ਉਹ ਸਾਰੇ ਇਹਨਾਂ ਸ਼ਹੀਦਾਂ ਨੂੰ ਸਮਰਪਿਤ ਕਰ ਦਈਏ ਜਿਹਨਾਂ ਦੀ ਗੋਦ 'ਚ ਬੈਠ ਕੇ ਉੱਥੇ ਜਾ ਕੇ ਆਪਾਂ ਲੰਗਰ ਛਕਦੇ ਹਾਂ ਸਾਧ ਸੰਗਤ ਉਹ ਲੰਗਰ ਹੀ ਨਹੀਂ ਉਹਨੂੰ ਲੰਗਰ ਹੀ ਨਾ ਸਮਝ ਲੈਣਾ ਹੈ ਉਹ ਸ਼ਹੀਦਾਂ ਦਾ ਡੁੱਲਿਆ ਹੈ ਪੁੱਤਰ ਖੂਨ ਹੈ ਜਿਹਦੀ ਬਦੌਲਤ ਸਾਡਾ ਵਜੂਦ ਅੱਜ ਇੱਥੇ ਹੈਗਾ ਤੁਸੀਂ ਬੜਾ ਪਿਆਰ ਕਰਦੇ ਇਸ ਪਾਸੇ ਤੁਸੀਂ ਧਿਆਨ ਦੇਣਾ ਖੈਰ ਉਹ ਚਲ ਗਿਆ ਮੈਂ ਇੱਥੇ ਗੱਲ ਮੁਕਾਉਣ ਲੱਗਾ ਸਮਾਂ ਮੇਰਾ ਹੋ ਗਿਆ ਜਦੋਂ ਚਲ ਗਏ ਤੇ ਉਹਨੇ ਸਾਰੀ ਕਹਿੰਦਾ ਪਾਤਸ਼ਾਹ ਤੁਸੀਂ ਆਖਿਆ ਸੀ ਸੱਚ ਦੱਸੀ ਮੈਂ ਸੱਚ ਹੀ ਬੋਲਿਆ ਤੇ ਸੱਚ ਨੂੰ ਸਜ਼ਾ ਤੇ ਫਿਰ ਹੈ ਹੀ ਹੈ ਨਾ ਪਾਤਸ਼ਾਹ ਨੇ ਆਖਿਆ ਤੂੰ ਕਿਤੇ ਨਹੀਂ ਜਾਣਾ ਤੂੰ ਸਾਡੇ ਕੋਲ ਰਹਿ ਆ ਜੰਗ ਵੇਖੀ ਹੁਣ ਤੂੰ ਸੂਰਮਿਆਂ ਦੇ ਕਿੱਦਾਂ ਲੜਨੀ ਹੈ ਤੇ ਕੋਈ ਗੱਲ ਨਹੀਂ ਅਕਾਲ ਪੁਰਖ ਭਲਾ ਕਰੇਗਾ ਤੈਨੂੰ ਕਾਬਲ ਦਾ ਬਾਦਸ਼ਾਹ ਬਣਾਵੇਗਾ ਕਾਬਲ ਦਾ ਜਿਹਨੂੰ ਧੱਕੇ ਮਾਰ ਕੇ ਕੁੱਟ ਕੇ ਬਾਹਰ ਕੱਢੇ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਖਿਆ ਤੈਨੂੰ ਬਾਦਸ਼ਾਹ ਬਣਾਵੇਗਾ ਕਾਬਲ ਦਾ ਉਹ ਅਕਾਲ ਪੁਰਖ ਵਾਹਿਗੁਰੂ ਅੱਲਾਹ ਤਾਲਾ ਤੇਰੀ ਝੋਲੀ 'ਚ ਬਾਦਸ਼ਾਹ ਹੱਥ ਪੈਣੀ ਅੱਗੇ ਜਾ ਕੇ ਪੈਣੀ ਹੁਣ ਹੁਣ ਸਮਾਂ ਮੇਰਾ ਸਮਾਪਤ ਹੈ ਨਹੀਂ ਜਾਣਾ ਬੜੀ ਦੇਰ ਦੇ ਤੁਸੀਂ ਬੈਠੇ ਹੋ ਕੱਲ੍ਹ ਦੇ ਦੀਵਾਨ 'ਚ ਇੱਥੋਂ ਆਪਾਂ ਹੁਣ ਸ਼ੁਰੂ ਕੱਲ੍ਹ ਜੰਗ ਸ਼ੁਰੂ ਹੋ ਜਾਵੇਗਾ ਇਹਨੂੰ ਆਪਾਂ ਬੈਠ ਕੇ ਗੁਰੂ ਕੇ ਲਾਲਾਂ ਨੂੰ ਤੇਗ ਚਲਾਉਂਦੇ ਹੈ ਰਣ ਤੱਤੇ 'ਚ ਵੇਖਣ ਦਾ ਯਤਨ ਕਰਾਂਗੇ ਸੋ ਆ ਹੁਣ ਢਾਡੀ ਸਿੰਘ ਪਾਸੋਂ 6 ਪੌੜੀਆਂ ਅਨੰਦ ਸਾਹਿਬ ਦਾ ਜਾਪ ਸਰਵਣ ਕਰੀਏ ਬੇਅੰਤ ਮਾਇਆ ਤੁਸਾਂ ਸਾਰਿਆਂ ਨੇ ਆਪਣੇ ਤਿਲ ਫੁੱਲ ਕਮਾਈ ਜਿਹੜੀ ਸਖਤ ਮਿਹਨਤ ਦੀ ਕਮਾਈ ਹੈ ਗੋਲਕ ਵਿੱਚ ਹੀ ਪਾਉਂਦੇ ਹੋ ਸਾਰੇ ਰਾਗੀ ਸਿੰਘਾਂ ਨੂੰ ਕਥਾ ਵਾਚਕਾਂ ਨੂੰ ਸਾਰਾ ਦਿਨ ਮਾਇਆ ਤੁਸੀਂ ਉਹਨਾਂ ਦੇ ਹਾਜ਼ਰ ਕਰਦੇ ਰਹਿੰਦੇ ਹੋ ਗੁਰੂ ਮਹਾਰਾਜ ਤੁਹਾਨੂੰ ਇਹਨਾਂ ਦੇਵੇ ਤੁਸੀਂ ਸਾਹਮਣੇ ਥੱਕੋ ਸਦਾ ਚੜ੍ਹਦੀ ਕਲਾ 'ਚ ਰਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ ਕੀਰਤਨ ਦੀ ਸਮਾਪਤੀ ਦੀ ਫਤਿਹ ਹਾਂਜੀ ਕਰੋ ਤੇ ਢਾਡੀ ਸਿੰਘ ਪਾਸੋਂ ਨਾਨਕ ਸਾਹਿਬ ਦਾ ਜਾਪ ਸਰਵਣ ਕਰੀਏ ਆਓ ਵਾਹਿਗੁਰੂ ਜੀ ਕਾ ਖਾਲਸਾ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਿਆਵੇਂ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ

ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂਗ ਸਵਾਸਾਂ ਸੰਗ ਨਿਭਾਇਆ। ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ

ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾਲ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ।

ਵੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਉਪਰੰਤ ਸੱਚੇ ਪਾਤਸ਼ਾਹ ਜੀ ਢਾਡੀ ਸਿੰਘਾਂ ਵੱਲੋਂ ਗੁਰ ਇਤਿਹਾਸ ਗਾਇਨ ਕੀਤਾ ਗਿਆ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਪਾਤਸ਼ਾਹ ਜੀ ਕਿਰਪਾ ਕਰਨੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਗੁਰ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ। ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਜੀ। ਦਰਕਰ ਦੇ ਪ੍ਰੀਤਵਾਨ ਭਾਈ ਗੁਰਵਿੰਦਰ ਸਿੰਘ, ਬੀਬੀ ਖੁਸ਼ਪ੍ਰੀਤ ਕੌਰ ਵੱਲੋਂ ਆਪਣੀ ਬੇਟੀ ਪਰਿਨਾਜ ਕੌਰ ਦੇ ਜਨਮ ਦਿਨ ਤੇ ਆਪ ਜੀਆਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਪਾਵਨ ਸਥਾਨਾਂ ਦੇ ਪ੍ਰਕਾਸ਼ ਸਥਾਨ ਵਾਸਤੇ ਸੱਚੇ ਪਾਤਸ਼ਾਹ ਜੀ ਚੰਦੋਆ ਸਾਹਿਬ ਅਤੇ ਰੁਮਾਲਾ ਸਾਹਿਬ ਦੀ ਸੱਚੇ ਪਾਤਸ਼ਾਹ ਸੇਵਾ ਕੀਤੀ ਜਾ ਰਹੀ। ਕਿਰਪਾ ਕਰਨੀ ਆਪ ਜੀਆਂ ਨੇ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਬੱਚੀ ਨੂੰ ਗੁਰਮਤ ਦੇ ਦਾਨ ਵਿੱਦਿਆ ਦੇ ਦਾਨ ਬਖਸ਼ਣੇ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਮਿਹਰਾਂ ਭਰਿਆ ਥੱਖਣਾ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾਵਨ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਪਲਾਹੀ ਸਾਹਿਬ ਦੀਆਂ ਸੰਗਤਾਂ ਵੱਲੋਂ ਮਨਾਏ ਜਾ ਰਹੇ ਹਨ, ਸ਼ਾਮਾਂ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਇਤਿਹਾਸ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਸਭ ਦਾ ਹਾਜ਼ਰੀ ਪ੍ਰਵਾਨ ਕਰਨ ਜੀ, ਤਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ।

ਸੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ।

ਵਿਸ਼ਵੇ ਚਸੀਆਂ ਕੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜ ਕੁਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ।

ਪਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੇ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭਗਜੁਗ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

you with your

Αυτό πιστεύω, κρατούμε.

ਆਸਾ ਮੁਹੱਲਾ ਪੰਜਵਾ ਉਪੋਸ਼ਟ ਬਾਤ ਤੇ ਭਈ ਸੀ ਦਰੀ ਦੂਤ ਦੁਸ਼ਟ ਸਜਨਈ ਅੰਧ ਕਰਮ ਰਤਨ ਪਰਗਾਸਿਓ ਮਿਲ ਮਲੀਨ ਬੁੱਧ ਹਸ਼ਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਦ ਹਰ ਨਾਮ ਫਲ ਪਾਏ ਸਤਿਗੁਰ ਮੈਂ ਲਈ ਰਹਾਉ ਮੋਹਿ ਕਿਰਪਨ ਕੋ ਕੋਈ ਨਾ ਜਾਣਤ ਸਗਲ ਭਵਨ ਪ੍ਰਗਟਈ ਸੰਗ ਬੈਠਨੋ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਈ ਆੜ ਆੜ ਕੋ ਫਿਰਤ ਢੂਣ ਤੇ ਮਨ ਸਗਲ ਤ੍ਰਿਸ਼ਨ ਬੁਝ ਗਈ ਏਕ ਬੋਲ ਪੀ ਖਵਤੋ ਨਾਹੀ ਸਾਧ ਸੰਗਤ ਸੀਤ ਲਈ ਏਕ ਜੀ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ਦਾਸ ਦਾਸ ਦਾਸ ਕੋ ਕਰੀਓ ਜਨ ਨਾਨਕ ਹਰ ਸਰਣਈ ਆਸਾ ਮੁਹੱਲਾ ਪੰਜਵਾ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਤੋਟੇ ਕੋ ਬੇਗ ਧਾਇਆ ਸਸਤ ਵਕਰ ਤੂੰ ਕਿਨੈ ਨਾਹੀ ਪਾਪੀ ਬਾਧਾ ਰੇ ਨਾਇਆ ਸਤਿਗੁਰ ਤੇਰੀ ਆਸਾਇਆ ਪਤਤ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਓਟਾਇਆ ਰਹਾਉ ਗੰਧਣ ਵੈਣ ਸੁਣੇ ਔਰ ਜਾਵੇ ਨਾਮ ਲੈਤ ਅਲਕਾਇਆ ਨਿੰਦ ਚਿੰਦ ਕੋ ਬਹੁਤ ਅਮਾਹਿਓ ਬੂਝੀ ਉਲਟਾਇਆ ਪਰ ਧਨ ਪਰ ਧਨ ਪਰਤੀ ਨਿੰਦਾ ਅਖਾਧ ਖਾਏ ਹਰਕਾਇਆ ਸਾਚ ਧਰਮ ਸਿਓ ਰੁਚ ਨਹੀਂ ਆਵੈ ਸਤ ਸੁਨਤ ਸੁਹਾਇਆ ਦੀਨ ਦਿਆਲ ਕਿਰਪਾਲ ਪ੍ਰਭ ਠਾਕਰ ਭਗਤ ਟੇਕ ਹਰ ਨਾਇਆ ਨਾਨਕ ਆਹੇ ਸਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ ਆਸਾ ਮੁਹੱਲਾ ਪੰਜਵਾ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਧੇ ਜੈ ਜਾਨੋ ਸੋ ਚੀਤ ਨ ਆਵੇ ਅਹਮਦ ਭੈ ਆਂਦੇ ਮਨ ਬੈਰਾਗੀ ਕਿਉਂ ਨ ਅਰਾਧੇ ਕਾਚ ਕੋਠਰੀ ਮਾਹੇ ਤੂੰ ਬਸਤਾ ਸੰਗ ਸਕਲ ਵਿਖੇ ਕੀ ਵਿਆਹ ਦੇ ਰਹਾਉ ਮੇਰੀ ਮੇਰੀ ਕਰਤ ਦਿਨ ਰਹਿਣ ਬਿਹਾਵੇ ਪਲਖਨ ਛੀਜੇ ਅਰਜਾ ਦੇ ਜੈਸੇ ਮੀਠੇ ਸਾਧ ਲਭਾਏ ਝੂਠ ਧੰਦ ਦੁਰਗਾ ਦੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾ ਦੇ ਦੀਪ ਵਾਰੀ ਪੁਰਖ ਵਧਾਤੈ ਬੋਹਰ ਬੋਰ ਜਨਮਾ ਦੇ ਜੋ ਭਿਓ ਕਿਰਪਾਲ ਦੀਨ ਦੁਖ ਭੰਜਨ ਤੋ ਗੁਰਮਿਲ ਸਭ ਸੁਖ ਲਾ ਦੇ ਕਹੋ ਨਾਨਕ ਦਿਨ ਰਹਿਣ ਧਿਆਵੋ ਮਾਰ ਕਾਢੀ ਸਗਲ ਉਪਾ ਦੇ ਇਹੋ ਜਪਿਓ ਭਾਈ ਪੁਰਖ ਵਧਾਤੇ ਭਿਓ ਕਿਰਪਾਲ ਦੀਨ ਦੁਖ ਭੰਜਨ ਜਨਮ ਮਰਨ ਦੁਖ ਲਾਥੇ ਰਹਾਓ ਦੂਜਾ ਆਸਾ ਮੁਹੱਲਾ ਪੰਜਵਾ ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵਹਿ ਘਰੀ ਮੋਹਤ ਰੰਗ ਮਾਣੇ ਫਿਰ ਬੋਹਰ ਬੋਹਰ ਪਛਤਾਵਹਿ ਅੰਧੇ ਚੇਤ ਹਰ ਹਰ ਰਾਇਆ ਤੇਰਾ ਸੋ ਦਿਨ ਨੇੜੇ ਆਇਆ ਰਹਾਓ ਪਾਲਕ ਦ੍ਰਿੜ ਦੇਖ ਭੁੱਲੋ ਆਖ ਨਿਮਕੋ ਤੂੰ ਮਰ ਜੈਸਾ ਸੰਗ ਬਿਸਿਰ ਸਿਓ ਹੈ ਰੇ ਤੈਸੋ ਹੀ ਇਹੋ ਪਰਗ੍ਰਹਿ ਬੈਰੀ ਕਾਰਨ ਪਾਪ ਕਰਤਾ ਬਾਤ ਰਹੀ ਅਮਾਨਾ ਛੋੜ ਜਾਹੇ ਤਿੰਨ ਹੀ ਸਿਓ ਸੰਗੀ ਸਾਜਨ ਸਿਓ ਬਹਿਰਾਨਾ ਸਗਲ ਸੰਸਾਰ ਇਹ ਬਿਦ ਵਿਆਪਿਓ ਸੋ ਭਰਿਓ ਜਸ ਗੁਰ ਪੂਰਾ ਕਹੋ ਨਾਨਕ ਭਵ ਸਾਗਰ ਤਰਿਓ ਭੈ ਪਨੀਤ ਸਰੀਰਾ ਆਸਾ ਮੁਹੱਲਾ ਪੰਜਵਾ ਦੋ ਪਦੇ ਲੂਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕੋਲੇ ਬਾਂਧੇ ਫਿਰ ਪਾਛੇ ਪਛਤਾਨੀ ਪ੍ਰਭ ਮੇਰੇ ਸਭ ਵਿਦਿਆ ਗਏ ਜਾਨੀ ਭਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੇ ਜੀ ਕੀ ਮਾਨੀ ਰਹਾਓ ਜਿਤ ਜਿਤ ਲਾਏ ਤੈ ਤਿਤ ਲਾਗੇ ਕਿਆ ਕੋ ਕਰੈ ਪਰਾਨੀ ਬਖਸ਼ ਲਿਹੋ ਪਾਰ ਬ੍ਰਹਮ ਸਵਾਮੀ ਨਾਨਕ ਸਾਧ ਕੁਰਬਾਨੀ ਆਸਾ ਮੁਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੈ ਆਪੇ ਨਾਮ ਜਪਾਵੈ ਜੈ ਜੈ ਕਾਜ ਕਿਰਤ ਸੇਵਕੀ ਤਹਾ ਤਾਹ ਉਠ ਧਾਵੈ ਸੇਵਕੋ ਨਿਗਟੀ ਹੋਏ ਦਿਖਾਵੈ ਜੋ ਜੋ ਕਹੇ ਠਾਕਰ ਪੈ ਸੇਵਕ ਤਤ ਕਾਲ ਹੋਏ ਆਵੈ ਰਹਾਓ ਤੈ ਸੇਵਕ ਹੋ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਤਿਸਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਆਸਾ ਘਰ ਗਿਆਰਵਾਂ ਮੁਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਟਵਾ ਭੇਖ ਦਿਖਾਵੇ ਬਹੁ ਬਿਦ ਜੈਸਾ ਹੈ ਉਹ ਤੈ ਸਾਰੇ ਅਨਕ ਜੋਨ ਭਰਮਿਓ ਭਰਮ ਭੀਤਰ ਸੁਖੇ ਨਾਹੀਂ ਪਰਵੇ ਸਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨੀਤਾ ਰੇ ਸਾਧ ਸੰਗਮਲ ਹਰ ਗੁਣ ਗਾਏ ਉਹ ਜਨ ਪਦਾਰਥ ਜੀਤਾ ਰੇ ਰਹਾਓ ਤ੍ਰੈ ਗੁਣ ਮਾਇਆ ਬ੍ਰਹਮ ਕੀ ਨਹੀਂ ਕਹੋ ਕੌਣ ਬਿ ਤਰੀਐ ਰੇ ਘੁੰਮਣ ਕੇ ਰਾਗਾ ਗਾਖਰੀ ਗੁਰ ਸ਼ਬਦੀ ਪਾਰ ਉਤਰੀਐ ਰੇ ਖੋਜਤ ਖੋਜਤ ਖੋਜਤ ਵਿਚਾਰਿਓ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਨਾ ਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਣਕ ਪਤੀ ਆਨਾ ਰੇ ਆਸਾ ਮੁਹੱਲਾ ਪੰਜਵਾ ਦੋ ਪਦੇ ਗੁਰਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋ ਰੇ ਨਾਮ ਰੰਗਿਓ ਮਨ ਤ੍ਰਿਵਤਾਨਾ ਬੋਹਰ ਨਕਤ ਹੂੰ ਧਾਵੋ ਰੇ
हमरा ठाकर साहब ते उचारण दिनस तिस गावो रे खिन मै थापो थापन हारा तहते तुझे डरावो रे रहाओ जब देखो प्रभ अपना स्वामी तो अवरे चीत न पावो रे नानक दास प्रभ आप पहराया भरम पो मेड लखावो रे आसा महला पंजवा चार बन चौहा के मर्दन खड़ दर्शन कर तली रे सुंदर सुभ सुगर स्वरूप सियाने पंचो ही मोह छली रे जिन मिल मारे पंच सूरबीर ऐसो कौन बली रे जिन पंच मार बिदार गुदारे सो पूरा एह कली रे रहाओ वडी कौ बस भाकै नाही मुहकम फौज ठली रे कौ नानक तिन जन निर्दलिया साध संगत कै झली रे आसा महला पंजवा नीकी जी की हर कथा उत्तम आन सगल रस फीकी रे रहाओ बहु गुण धुन मुन जन खट बेते अवर न किश लायकी रे बिखारी निरारी अपारी सह जारी साध संग नानक पीकी रे आसा महला पंजवा हमारी प्यारी अमृत धारी गुर निमख न मन ते टारी रे रहाओ दर्शन परसन सरसन हरसन रंग रंगी करतारी रे खिन रम गुर गम हर दम नह जम हर कंठ नानक और हारी रे आसा महला पंजवा नीकी साध संगानी रहाओ पैर मूर्त पल गावत गावत गोविंद गोविंद वखानी चालत बैसत सोवत हर जस मन तन चरण खटानी हों होरो तू ठाकर गौरो नानक सरन पछानी राग आसा महला पंजवा घर बारवा एक ओंकार सतगुर प्रसाद त्याग सगल सियाणपा पज पार ब्रह्म निरंकार एक साचे नाम बाजो सगल दिसे छार सो प्रभ जानिए साध संग गुर प्रसादी बूझिए एक हर कै रंग रहाओ सरण सम्राथ एक केरी दूजा नाही ठाओ महापौजल लंघिए सदा हर गुण गाओ जन मरण निवारिए दुख न जम पुर होए नाम निधान सोई पाए नाम निधान सोई पाए कृपा करे प्रभ सोए एक डेक आधार एको एक का मन जोर नानक जपिए मिल साध संगत हर बिन अवर न होर आसा महला पंजवा जियो मन तन प्राण प्रभ के दिए सब रस भोग दीन बंधप जी दाता सरण राखण जोग मेरे मन त्याय हर हर नाओ हलत पलत सहाय संगे एक स्यो लिव लाओ रहाओ वेद शास्त्र जन त्यावै तरण को संसार कर्म धर्म अनेक क्रिया सब ऊपर नाम आचार काम क्रोध अहंकार बिनसे मिटे सत गुरदेव नाम दृढ़ कर भगत हर की भली प्रभ की सेवा चरण सरण दयाल तेरी तू निमाणे माण जी प्राण आधार तेरा नानक का प्रभ तान आसा महला पंजवा डोल डोल महा दुख पाया बिना साधु संग खाट लाभ गोविंद हर रस पार ब्रह्म एक रंग हर को नाम जपिए नीत सा सा त्याय सो प्रभ अवर त्याग अवर परीत रहाओ करण कारण समराध सो प्रभ जी दाता आप त्याग सकल सियाणपा आठ पैर प्रभ जाप मीत सका सहाय संगी ऊच अगम अपार चरण कमल बसाए हिरदे जी को आधार कर कृपा प्रभ पार ब्रह्म गुण तेरा जस गाओ सर्व सुख वड्डी वड्याई जप जीवै नानक नाओ आसा महला पंजवा उदम करो करावो ठाकर पेखत साधु संग हर हर नाम चरावो रंगन आपे ही प्रभ रंग मन में राम नामा जाप कर कृपा वसो मेरे हिरदे होए सहाय आप रहाओ सुन सुन नाम तुम्हारा प्रीतम प्रापेखन का चाहो दया करो कर्म अपने को एह मनोरथ सवाओ तन तन तेरा तू प्रभ मेरा हमरे वास किश नाहे ज्यो ज्यो राखे त्यो त्यो रहना तेरा दिता खाहे जन्म जन्म के कैल वे काटे मजन हर जन धूर भाए भगत भरम पौ नासे हर नानक सदा हजूर आसा महला पंजवा अगम गोचर दर तेरा सो पाए जिस मस्तक भाग आप कृपाल कृपा प्रवतारी सतगुर बख्शिया हर नाम कलयुग धारिया गुरदेव मलमूत मूड़ जे मुगद होते सब लगे तेरी सेव रहाओ तू आप करता सब श्रेठ धरता सब में रहा समाए धर्म राजा बिस्माद हुआ सब पई पैरी आए सतयुग त्रेता दवा पर भणिए कलयुग ऊतमो जुगा माहे एह कर करे सो एह कर पाए कोई ना पकड़िए किसे थाए हर जियो सोई करे जे भग तेरे जाचे एहो तेरा बिरद कर जोड़ नानक दान मांगे अपने संतां दे हर दरस राग आसा महला पंजवा कर तेरवा एक ओंकार सतगुर प्रसाद सतगुर बचन तुम्हारे निर्गुण निस्तारे रहाओ महाबिखादी दुष्ट अपवादी ते पनीत संघारे जन भवंते नरक पड़ंते तिनके कुल उधारे
ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾ ਦਿਓ ਕਵਨ ਵਡਾਈ ਨਾਨਕ ਖਿੰਨ ਖਿੰਨ ਵਾਰੇ ਆਸਾ ਮੁਹੱਲਾ ਪੰਜਵਾ ਬਾਵਰ ਸੋਏ ਰਹੇ ਰਹਾਉ ਮੋਕਟਾਂ ਵਿਖੇ ਰਸ ਮਾਤੇ ਮਿਥਿਆ ਗਹਿਨ ਗਹੇ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨ ਮੁਖ ਸਤ ਕਹੇ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਨ ਆਹੇ ਆਸਾ ਮੁਹੱਲਾ ਪੰਜਵਾ ਤੇ ਪਦੇ ਉਹਾ ਪ੍ਰੇਮ ਪਰੀ ਰਹਾਉ ਕਨਕ ਮਾਣਕ ਗਜ ਮੋਤੀਆਂ ਲਾਲਨ ਲਹਿ ਨਾਹ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ ਚਰਨ ਸਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ ਨਾਨਕ ਤਪ ਤਹਰੀ ਮਿਲੇ ਪ੍ਰੇਮ ਪਿਰੀ ਆਸਾ ਮੁਹੱਲਾ ਪੰਜਵਾ ਗੁਰੇ ਦਿਖਾਇਓ ਲੋਏ ਨਾ ਰਹਾਉ ਈਤੇ ਊਤੇ ਘਾਟ ਘਟ ਘਾਟ ਘੜ ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਧਰਨਾ ਏਕੇ ਏਕੇ ਸੋਹਿਨਾ ਸੰਤਨ ਪਲਸਨ ਬਲਹਾਰੀ ਦਰਸਨ ਨਾਨਕ ਸੁਖ ਸੁਖ ਸੋਏ ਨਾ ਆਸਾ ਮੁਹੱਲਾ ਪੰਜਵਾ ਹਰ ਹਰ ਨਾਮ ਅਮੋਲਾ ਉਹ ਸਹਿਜ ਸੁਹੇਲਾ ਰਹਾਉ ਸੰਗ ਸਹਾਈ ਛੋੜ ਨ ਜਾਈ ਉਹ ਅਗੇ ਅਤੋਲਾ ਪ੍ਰੀਤਮ ਭਾਈ ਬਾਪ ਮੁਰ ਮਾਈ ਭਗਤਨ ਕਾ ਓਲਾ ਅਲੱਖ ਲਖਾਇਆ ਗੁਰ ਤੇ ਪਾਇਆ ਨਾਨਕ ਇਹੋ ਹਰ ਕਾ ਚੁਹਲਾ ਆਸਾ ਮੁਹੱਲਾ ਪੰਜਵਾ ਆਪਣੀ ਭਗਤ ਨਿਬਾਹੇ ਠਾਕਰ ਆਇਓ ਆਹਿ ਰਹਾਉ ਨਾਮ ਪਦਾਰਥ ਹੋਏ ਸਕਾਰਥ ਹਿਰਦੇ ਚਰਨ ਵਸਾਹੇ ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹੇ ਨਾਮ ਧਿਆਵੋ ਸਹਿ ਸਮਾਵੋ ਨਾਨਕ ਹਰ ਗੁਣ ਗਾਹੇ ਆਸਾ ਮੁਹੱਲਾ ਪੰਜਵਾ ਠਾਕਰ ਚਰਨ ਸੁਹਾਵੇ ਹਰ ਸੰਤਨ ਪਾਵੇ ਰਹਾਉ ਆਪ ਗਵਾਇਆ ਸੇਵਕ ਮਾਇਆ ਗੁਣ ਰਸ ਰਸ ਗਾਵੇ ਏਕੇ ਆਸਾ ਦਰਸ ਪਿਆਸਾ ਆਨ ਨਾ ਭਾਵੇ ਦਇਆ ਤਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮੁਹੱਲਾ ਪੰਜਵਾ ਏਕ ਸਿਮਰ ਮਨ ਮਾਹੀ ਰਹਾਉ ਨਾਮ ਧਿਆਵੋ ਹਿਰਦੇ ਵਸਾਵੋ ਤਿਸ ਬਿਨ ਕੋ ਨਾਹੀ ਪ੍ਰਭ ਸਰਨੀ ਆਈਏ ਸਰਫਲ ਪਾਈਏ ਸਗਲੇ ਦੁੱਖ ਜਾਹੀ ਜੀਨ ਕੋ ਦਾਤਾ ਪੁਰਖ ਵਧਾਤਾ ਨਾਨਕ ਘਟ ਘਟ ਆਹੀ ਆਸਾ ਮੁਹੱਲਾ ਪੰਜਵਾ ਹਰ ਬਿਸਰ ਸੋ ਮੂਆ ਰਹਾਉ ਨਾਮ ਧਿਆਵੇ ਸਰਬ ਫਲ ਪਾਵੇ ਸੋ ਜਨ ਸੁਖੀਆ ਹੂਆ ਰਾਜ ਕਹਾਵੇ ਹੋ ਕਰਮ ਕਮਾਵੇ ਬਾਧਿਓ ਨਲਨੀ ਭ੍ਰਮ ਸੂਆ ਕਹੋ ਨਾਨਕ ਜੇ ਸਤਿਗੁਰ ਭੇਟਿਆ ਸੋ ਜਨ ਨਿਹ ਚਲਥੀਆ ਆਸਾ ਮੁਹੱਲਾ ਪੰਜਵਾ ਘਰ ਚੌਦਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਨਿਹੋ ਨਵੇਲਾ ਆਪਣੇ ਪ੍ਰੀਤੋਂ ਸਿਓ ਲਾਗ ਰਹੇ ਰਹਾਉ ਜੋ ਪ੍ਰਭਾਵੇ ਜਨਮ ਨ ਆਵੇ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਪ੍ਰਭ ਸੰਗ ਮਲੀਜੇ ਇਹ ਮਨ ਦੀਜੇ ਨਾਨਕ ਨਾਮ ਮਿਲੇ ਆਪਣੇ ਦਇਆ ਕਰੋ ਆਸਾ ਮੁਹੱਲਾ ਪੰਜਵਾ ਮਿਲ ਰਾਮ ਪਿਆਰੇ ਤੁਮ ਬਿਨ ਤੀਰਜ ਕੋ ਨਾ ਕਰੇ ਰਹਾਉ ਸਿਮਰ ਸਾਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ ਵਰਤਨੇ ਸੰਜਮ ਕਰ ਥਾਕੇ ਨਾਨਕ ਸਾਧ ਸਨ ਪ੍ਰਭ ਸੰਗ ਵਸੇ ਆਸਾ ਮੁਹੱਲਾ ਪੰਜਵਾ ਘਰ ਪੰਦਰਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੇ ਪਕੜ ਕੇਸ ਜਮ ਉਠਾਰਿਓ ਤਦ ਹੀ ਘਰ ਜਾਵੇ ਲੋਭ ਵਿਖਿਆ ਵਿਖੈ ਲਾਗੇ ਹਿਰ ਵਿਤ ਚਿਤ ਦੁਖਾਹੀ ਖਿਨ ਭੰਗਨਾ ਕੇ ਮਾਨ ਮਤੇ ਅਸਰ ਜਾਣੇ ਨਾਹੀ ਰਹਾਉ ਬੇਸਾਤਰ ਜਨ ਪੁਕਾਰੇ ਸੁਨੇ ਨਾਹੀ ਡੋਰਾ ਨਿਪਟ ਬਾਜੀ ਹਾਰ ਮੁਕਾ ਪਛਤਾਇਓ ਮਨ ਭੋਰਾ ਡਾਨ ਸਗਲ ਗੈਰ ਵਜੇ ਭਰਿਆ ਦੀਵਾਨ ਲੇਖੇ ਨਾ ਭਰਿਆ ਜਿਹੇ ਕਾਜ ਰਹੇ ਉਹ ਲਾਸੋਏ ਕਾਮ ਨ ਕਰਿਆ ਐਸੋ ਜਗ ਮੋਹਿ ਗੁਰ ਦਿਖਾਇਓ ਤੋ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਣਪ ਮਾਨ ਤਾਨ ਤਜ ਸਿਆਣਪ ਸਰਨ ਨਾਨਕ ਆਇਆ ਆਸਾ ਮੁਹੱਲਾ ਪੰਜਵਾ ਵਪਾਰ ਗੋਬਿੰਦ ਨਹਾਏ ਸਾਧ ਸੰਤ ਮਨਾਏ ਪ੍ਰਹਿ ਪਾਏ ਗੁਣ ਗਾਏ ਪੰਚ ਨਾ ਤੂਰ ਬਜਾਏ ਰਹਾਉ ਕਿਰਪਾ ਪੈ ਕਿਰਪਾ ਪਾਏ ਸਹਿ ਜਾਏ ਦਰਸਾਏ ਅਬ ਰਾਤਿਆ ਗੋਬਿੰਦ ਸਿਉਂ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ ਨਹੀਂ ਆਏ ਸਹਿ ਜਾਏ ਮਨ ਨਿਦਾਨ ਪਾਏ ਸਭ ਤਜੀ ਮਨੇ ਕੀ ਕਾਮ ਕਰਾ ਚਿਰ ਚਿਰ ਚਿਰ ਚਿਰ ਭਿਆ ਮਨ ਬਹੁਤ ਪਿਆਸ ਲਾਗੇ ਹਰ ਦਰਸ ਨੂੰ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਨ ਆਏ ਗਲ ਲਾਏ ਆਸਾ ਮੁਹੱਲਾ ਪੰਜਵਾ ਕੂ ਬਿਖਮ ਗਾਰ ਤੋਰੇ ਆਸ ਪਿਆਸ ਧੋ ਮੋਹ ਭਰਮ ਹੀ ਤੇ ਹੋਰੈ ਰਹਾਉ ਕਾਮ ਕ੍ਰੋਧ ਲੋਭ ਮਾਨ ਇਹ ਵਿਆਦ ਛੋਰੇ ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ ਅੰਤ ਨੂੰ ਪ੍ਰਭ ਧਿਆਵੋ ਭਰਮ ਪੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੋਰੈ ਆਸਾ ਮੁਹੱਲਾ ਪੰਜਵਾ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਜ ਮਾਨ ਮੋਹ ਵਿਕਾਰ ਮਿਥਿਆ ਜਪ ਰਾਮ ਰਾਮ ਰਾਮ ਮਨ ਸੰਤਨਾ ਕੈ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮੁਹੱਲਾ ਪੰਜਵਾ ਹਰਗ ਸੋਗ ਬੈਰਾਗ ਆਨੰਦੀ ਖੇਲ ਰੀਤ ਦਿਖਾਇਓ ਰਹਾਉ ਖਿਨਹੂੰ ਪੈ ਨਿਰ ਪੈ ਖਿਨਹੂੰ ਖਿਨਹੂੰ ਅਠਤਾਇਓ ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂੰ ਤਜ ਜਾਇਓ ਖਿਨਹੂੰ ਯੋਗ ਤਾਪ ਬਹੁ ਪੂਜਾ ਖਿਨਹੂੰ ਪਰਮਾਇਓ ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ
राग आसा महला पांजवा घर सतारवा आसा वरी एक ओंकार सतगुर प्रसाद गोबिंद गोबिंद कर हां हर हर मन प्यार हां गुर कहया सो चित धर हां अनसो तोर फेर हां ऐसे लालन पायो री सखी रहाओ पंकज मोह सर हां पगने चले हर हां गहड्यो मूड नर हां अनन पाव कर हां तो निकसे सरन पैरी सखी थिर थिर चित थिर हां बन ग्रह समसर हां अंतर एक पैर हां बोहर बाहर नेक धर हां राजन जोग कर हां कहो नानक लोग अलोगी री सखी आसा वरी महला पंजवा मनसा एक मान हां गुर स्यो निध ध्यान हां दृढ़ संत मंत ज्ञान हां सेवा गुर चरान हां तो मिलिए गुर कृपान मेरे मन रहाओ टूटे अन प्राण हां रव्यो सर्व थान हां लह्यो जम भ्यान हां पायो पेड़ थान हां तो चूकी सगल कान लहनो जसम थान हां पह पावक पार प्राण हां निज कर तिसे थान हां हर रस रसे मान हां ते लाखी ते सुपखान हां नानक सहज समायो रे मन आसा वरी महला पंजवा हर हर हर गुनिहा जपिए सहज धुनिया साधु रसन भनिया चूटन बैद सुनिहा पाइए वड पुनी मेरे मन रहाओ खोजे जन मुनिहा सर्व का प्रभ धनिया दुलभ कल दुनिया दुख बनासनी हां प्रभ पूर्ण आसनी मेरे मना मन सो सेविए हां अलाका भेविए हां तां सो प्रीत कर हां बिनसन जाए मर हां गुर ते जानिया हां नानक मन मान्या मेरे मन आसा वरी महला पंजवा एका ओट गौ हां गुर का शब्द कहो हां आग्या सत सौ हां मने निदान लहो हां सुखे समाइए मेरे मन रहाओ जीवत जो मरे हां दुतर सो तरै हां सब किरे न होए हां निरपौ कहो सोहां मिटिया देस्या हां संत उपदेस्या मेरे मना जिस जन नाम सौखा तिस निकट न कदे दुखा जो हर हर जस सुने हां सब को तिस मने हां सफल सो आया हां नानक प्रभ पाया मेरे मना आसा वरी महला पंजवा मिल हर जस गाइए हां परम पद पाइए हां ओआरस जो विदे हां ताको सगल सिदे हां आन दिन जागया हां नानक बड़भाग्या मेरे मना रहाओ संत पग धोइए हां दुरमत खोइए हां दसहरे न होए हां व्यापे दुख न कोए हां भगतां सरन पर हां जन्म न कदे मर हां अस्त्र से पै हां हर हर जन जप लै मेरे मना साजन मीद तू हां नाम दृढ़ाए मूह हां तिस बिन नाहे कोए हां मने अन अराध सोए हां निमख न विसरे हां तिस बिन क्यों सरे हां गुर को कुरबान जाओ हां नानक जपे हनाओ मेरे मना आसा वरी महला पंजवा कारण करन तू हां अवर न सूझे मूह हां करे सो होइए हां सह सुख सोइए हां तीरज मन पै हां प्रभ के दर पै मेरे मना रहाओ साधु संग में हां पूर्ण संज में हां तब ते छोटे आप हां तब ते मिटे ताप हां कृपा धारिय हां ता पात्र रख बनवारिया मेरे मना इहो सुख जानिए हां हर करे सो मानिए हां मंदा नाहे कोय हां संत की रेन होए हां आपे जिस रखे हां हर अमृत सो चखै मेरे मना जिसका नाहे कोए हां तिसका प्रभु सोए हां अंतरगत बुझे हां सब कहते सुझे हां पतत धार लियो हां नानक अरदास एहो मेरे मना आसा वरी महला पंजवा एक तुका वे परदेसिया हां सुन संदेसिया हां रहाओ जासो रच रहे हां सब को तज गए हां सुपना जो पै हां हर नाम जिन लै हर तज अन लगे हां जन्मे मर भगे हां हर हर जन लहे हां जीवत से रहे हां जिसे कृपाल होए हां नानक भगत सोए एक ओंकार सतगुर प्रसाद राग आसा महला नौवां बिरथा कहो कौन स्यो मन की लोभ ग्रस्यो दसहु दिस धावत आसा लाग्यो धन की रहाओ सुख के हेत बहुत दुख पावत सेव करत जन जन की द्वारे द्वार स्वान जो डोलत नह सदराम भजन की मानस जन्म कारत खोवत लाजन लोक हसन की नानक हर जस क्यों नहीं गावत कुमत बनासे तन की राग आसा मोहला पहला अष्टपदिया घर दूजा एक ओंकार सतगुर प्रसाद उत्तर अवगट सरवर नहावै बके न बोले हर गुण गावै जल आकाशी सुन समावे रस सत झोल महारस पावै ऐसा ज्ञान सुनो अब मोरे भरपुर धर रहा सब ठौरे रहाओ सच वर्त नेम न काल संतावै सतगुर शब्द क्रोध जलावै गगन निवास समाध लगावै पारस परस परम पद पावै सच मन कारण तत बलोवै सुबर सरवर मैल न धोवै जैसो राता तैसो होवै आपे करता करे सो होवै
ਗੁਰ ਹੈ ਵਸੀਤਲਿਆ ਗਨ ਬਝਾਵੈ ਸੇਵਾ ਸੁਰਤ ਬਭੂਤ ਚੜਾਵੈ ਦਰਸ਼ਨ ਆਵ ਸਹਿਜ ਘਰ ਆਵੈ ਨਿਰਮਲ ਬਾਣੀ ਨਾਦ ਵਜਾਵੈ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਰਸ ਰਸਿਆ ਮਤ ਏਕੈ ਭਾਏ ਤਖਤ ਨਿਵਾਸੀ ਪੰਚ ਸਮਾਏ ਕਾਰ ਕੁਮਾਈ ਖਸਮ ਰਜਾਏ ਅਵਗਤ ਨਾਥ ਨ ਲਖਿਆ ਜਾਏ ਜਲ ਮੈਂ ਉਪਜੇ ਜਲ ਤੇ ਦੂਰ ਜਲ ਮੈਂ ਜੋਤ ਰਹਿਆ ਭਰਪੂਰ ਕਿਸ ਨੇੜੇ ਕਿਸੇ ਆਖਾਂ ਦੂਰ ਨਿਧ ਗੁਣ ਗਾਵਾਂ ਦੇਖ ਦੂਰ ਅੰਤਰ ਬਾਹਰ ਅਵਰ ਨ ਕੋਏ ਜੋਤ ਭਾਵੈ ਸੋਪਨ ਹੋਏ ਸੁਣ ਭਰਥਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਆਸਾ ਮੁਹੱਲਾ ਪਹਿਲਾ ਸਭ ਜਪ ਸਭ ਤਵ ਸਭ ਚਿਤ ਰਾਈ ਉਜੜ ਭਰਮੈ ਰਾਏ ਨ ਪਾਈ ਬਿਨ ਬੂਝੇ ਕੋ ਥਾਏ ਨ ਪਾਈ ਨਾਮ ਵਿਹੂਣੇ ਮਾਥੇ ਛਾਈ ਸਾਜ ਧਣੀ ਜਗ ਆਏ ਬਿਨਾਸਾ ਛੂੜਸ ਪ੍ਰਾਣੀ ਗੁਰਮੁਖ ਦਾ ਸਰਹਾਉ ਜਗ ਮੋਹਿਬਾ ਦਾ ਬਹੁਤੀ ਆਸਾ ਗੁਰਮਤੀ ਅਗ ਭੈ ਅਦਾਸਾ ਅੰਤਰ ਨਾਮ ਕਮਲ ਪਰਗਾਸਾ ਤਿਨ ਕੋ ਨਾਹੀ ਜਮ ਕੀ ਤਰਾਸਾ ਜਗ ਤ੍ਰੈ ਜਿਤ ਕਾਮਣ ਹਿਤਕਾਰੀ ਪੁੱਤਰ ਕਲਤਰ ਲਗ ਨਾ ਵਸਾਰੀ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਿਗੁਰ ਸੇਵੇ ਕਰਨੀ ਸਾਰੀ ਬਾਹਰੋਂ ਹੁਕਮੇ ਕਹੇ ਬਾਹਰੋਂ ਹੋਮੇ ਕਹੇ ਕਹਾਏ ਅੰਦਰੋਂ ਮੁਕਤ ਲੇਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੇ ਧਿਆਏ ਧਾਵਤ ਰਾਖੇ ਠਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਗੁਰਬਿਨ ਭੁੱਲੋ ਆਵੇ ਜਾਏ ਨਦਰ ਕਰੇ ਸੰਜੋਗ ਮਿਲਾਏ ਰੂੜੋ ਕਹੋ ਨਾ ਕਹਿਆ ਜਾਏ ਕਤ ਕਥੋ ਨਾ ਕੀਮਤ ਪਾਏ ਸਭ ਦੁੱਖ ਤੇਰੇ ਸੁਖ ਰਜਾਏ ਸਭ ਦੁੱਖ ਮਿਟੈ ਸਾਚੈ ਨਾਈ ਕਰ ਬਿਨ ਵਾਜਾ ਪੱਗ ਬਿਨ ਤਾਲਾ ਜੇ ਸ਼ਬਦ ਬੂਝੇ ਤਾਂ ਸੱਚ ਨਿਹਾਲਾ ਅੰਤਰ ਸਾਜ ਸਭੇ ਸੁਖ ਨਾਲਾ ਨਦਰ ਕਰੇ ਰਾਖੇ ਰਖਵਾਲਾ ਤਰੇ ਬਹੁਣ ਸੂਜੇ ਆਪ ਗਵਾਵੈ ਬਾਣੀ ਬੂਝੇ ਸੱਚ ਸਮਾਵੈ ਸ਼ਬਦ ਵਿਚਾਰੇ ਏਕ ਲਵਤਾਰਾ ਨਾਨਕ ਧਨ ਸਵਾਰਨ ਹਾਰਾ ਆਸਾ ਮੁਹੱਲਾ ਪਹਿਲਾ ਲੇਖ ਸੰਖ ਲਿਖ ਲਿਖ ਮਾਨ ਮਨ ਮਾਨੇ ਸੱਚ ਸੁਰਤ ਵਖਾਨ ਕਥਨੀ ਬਦਨੀ ਪੜ ਪੜ ਭਾਰ ਲੇਖ ਸੰਖ ਲੇਖ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਨਾ ਹੁਕਮ ਪਛਾਣ ਰਹਾਉ ਮਾਇਆ ਮੋਹਿ ਜਗ ਬਾਦਾ ਜਮ ਕਾਲ ਬਾਂਦਾ ਛੂਟੇ ਨਾਮ ਸਮਾਲ ਗੁਰਸੁਖ ਦਾਤਾ ਔਰ ਨਾ ਭਾਲ ਹਲਤ ਪਲਤ ਨਿਭੀ ਤੁਧ ਨਾਲ ਸ਼ਬਦ ਮਰੇ ਤਾਂ ਏਕ ਲੈਵ ਲਾਏ ਅਚਰ ਚਰੇ ਤਾਂ ਭਰਮ ਚਕਾਏ ਜੀਵਨ ਮੁਕਤ ਮਨ ਨਾ ਵਸਾਏ ਗੁਰਮੁਖ ਹੋਏ ਤਾਂ ਸੱਚ ਸਮਾਏ ਜਿਨ ਧਰ ਸਾਜੀ ਗਗਨ ਆਕਾਸ ਜਿਨ ਸਭ ਥਾਪੀ ਥਾਪ ਥਾਪ ਸਰਬ ਨਿਰੰਤਰ ਆਪੇ ਆਪ ਕਿਸੇ ਨਾ ਪੁੱਛੇ ਬਖਸੇ ਆਪ ਤੂੰ ਪੁਰਸਾਕਰ ਮਾਣਕ ਹੀਰ ਤੂੰ ਨਿਰਮਲ ਸੱਚ ਗੁਣੀ ਗਹੀਰ ਸੁਖ ਮਾਨੇ ਭੇਟੇ ਗੁਰਪੀਰ ਏਕੋ ਸਾਹਿਬ ਏਕ ਵਜ਼ੀਰ ਜਗ ਜਗ ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਿਤ ਵਿਰਲਾ ਵਿਚਾਰੀ ਬਿਨ ਸਤਿਗੁਰ ਭੇਟੇ ਸਾ ਫੇਰੇ ਅਹੰਕਾਰੀ ਜਗ ਦੁਖੀਆ ਸੁਖੀਆ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਜਗ ਉਪਜੇ ਬਿਨਸੇ ਪਤ ਖੋਏ ਗੁਰਮਖੋਵੇ ਬੂਝੇ ਸੋਏ ਮਹਿਗੋ ਮੋਲ ਭਾਰ ਅਫਾਰ ਅਟਲ ਅਚਲ ਗੁਰਮਤੀ ਧਾਰ ਭਾਏ ਮਿਲੇ ਭਾਵੇ ਪਹਿਕਾਰ ਨਾਨਕ ਨੀਜ ਕਹਿ ਵਿਚਾਰ ਨਾਨਕ ਨੀਜ ਕਹਿ ਵਿਚਾਰ ਆਸਾ ਮੁਹੱਲਾ ਪਹਿਲਾ ਏਕ ਮਰੇ ਪੰਚੇ ਮਿਲ ਰੋਵੇ ਹੋਮੇ ਜਾਏ ਸ਼ਬਦ ਮਲ ਧੋਵੇ ਸਮਝ ਸੂਝ ਸਹਿਜ ਘਰ ਹੋਵੇ ਬਿਨ ਬੂਝੇ ਸਗਲੀ ਪਾਤ ਖੋਵੈ ਕੌਣ ਮਰੈ ਕੌਣ ਰੋਵੇ ਉਹੀ ਕਰਨ ਕਾਰ ਸਭਸੇ ਸਿਰ ਤੋ ਹੀ ਰਹਾਓ ਮੂਹੇ ਕੋ ਰੋਵੇ ਦੁੱਖ ਕੋਏ ਸੋ ਰੋਵੇ ਜਿਸ ਬੇਦਨ ਹੋਏ ਜਿਸ ਬੀਤੀ ਜਾਣੇ ਪ੍ਰਭ ਸੋਏ ਆਪੇ ਕਰਤਾ ਕਰੇ ਸੋ ਹੋਏ ਜੀਵਤ ਮਰਨਾ ਤਾਰੇ ਤਰਨਾ ਜੈ ਜਗਦੀਸ਼ ਪਰਮ ਗਤ ਸਰਨਾ ਹੋਂ ਬਲਹਾਰੀ ਸਤਿਗੁਰ ਚਰਨਾ ਗੁਰ ਬੋਇਤ ਸ਼ਬਦ ਭੈ ਤਰਨਾ ਨਿਰਭਉ ਆਪਣ ਨਿਰੰਤਰ ਜੋਤ ਬਿਨ ਲਾਵੇ ਸੂਤਕ ਜਗ ਛੋਤ ਦੁਰਮਤ ਬਿਨ ਸੇ ਕਿਆ ਕਹਿ ਰੋਤ ਜਨ ਮੂਏ ਬਿਨ ਭਗਤ ਸਰੋਤ ਮੂਏ ਕੋ ਕੋ ਸੱਚ ਰੋਵੇ ਮੀਤ ਤ੍ਰੈਗੁਣ ਰੋਵੇ ਨੀਤਾ ਨੀਤ ਸੁਖ ਦੁਖ ਪਰ ਹਰ ਸਹਿਜ ਸੋ ਚੀਤ ਤਨ ਮਨ ਸੋਪੋ ਕ੍ਰਿਸ਼ਨ ਪ੍ਰੀਤ ਪੀਤਰ ਏਕ ਅਨੇਕ ਅਸੰਖ ਕਰਮ ਧਰਮ ਬਹੁ ਸੰਖ ਅਸੰਖ ਬਿਨ ਭੈ ਭਗਤੀ ਜਨਮ ਬਿਰੰਥ ਹਰ ਗੁਣ ਗਾਵੇ ਮਿਲ ਪਰਮਾਰੰਥ ਆਪ ਮਰੈ ਮਾਰੇ ਪੀ ਆਪ ਆਪ ਪਾਏ ਥਾਪ ਥਾਪ ਸ੍ਰੇਸ਼ਟ ਪਾਈ ਜੋਤੀ ਤੂੰ ਜਾਤ ਸ਼ਬਦ ਵਿਚਾਰ ਮਿਲਣ ਨਹੀਂ ਭਰਾਤ ਸੂਤਕ ਅਗਨ ਭਖੇ ਜਗ ਖਾਏ ਸੂਤਕ ਜਲ ਥਲ ਸਭ ਹੀ ਥਾਏ ਨਾਨਕ ਸੂਤਕ ਜਨਮ ਮਰੀਜੈ ਗੁਰਪ੍ਰਸਾਦੀ ਹਰ ਰਸ ਪੀਜੈ ਰਾਗ ਆਸਾ ਮੁਹੱਲਾ ਪਹਿਲਾ ਆਪ ਵਿਚਾਰੇ ਤਾਂ ਪਰ ਕੈ ਹੀਰਾ ਏਕ ਦ੍ਰਿੜ ਤਾਰੇ ਗੁਰਪੂਰਾ ਗੁਰ ਮਾਨੇ ਮਨ ਤੇ ਮਨ ਧੀਰਾ ਐਸਾ ਸਾਹੁ ਸਰਾਫੀ ਕਰੈ ਸਾਚੀ ਨਦਰ ਏਕ ਲੈਵ ਤਰੇ ਰਹਾਓ ਪੂੰਜੀ ਨਾਮ ਨਿਰੰਜਨ ਸਾਰ ਨਿਰਮਲ ਸਾਚ ਰਤਾ ਪੈਕਾਰ ਸਿਵਤ ਸਹਿਜ ਘਰ ਗੁਰ ਕਰਤਾਰ
ਆਸਾ ਮਨਸਾ ਸ਼ਬਦ ਜਲਾਏ ਰਾਮ ਨਰਾਇਣ ਕਹਿ ਕਹਾਏ ਗੁਰ ਤੇ ਵਾਟ ਮਹਿਲ ਘਰ ਪਾਏ ਕੰਚਨ ਕਾਇਆ ਜੋਤ ਅਨੂਪ ਤ੍ਰੈਭਵਨ ਦੇਵਾ ਸਗਲ ਸਰੂਪ ਮੈਂ ਸੋਤਨ ਪੱਲੇ ਸੱਚ ਅਖੂਟ ਪੰਚ ਤੀਨਾ ਵਿਚਾਰ ਸਮਾਵੈ ਧਰਨ ਗਗਨ ਕਲ ਧਾਰ ਰਹਾਵੈ ਬਾਹਰ ਜਾਤੋ ਅਲਟ ਪਰਾਵੈ ਮੂਰਖ ਹੋਏ ਨਾ ਆਖੀ ਸੂਜੇ ਜਿਹਵਾ ਰਸ ਨੇ ਕਹਿਆ ਬੂਜੈ ਬਿਖ ਕਾ ਮਾਤਾ ਜਗ ਸਿਓ ਲੂਜੇ ਉਤਮ ਸੰਗਤ ਉਤਮ ਹੋਵੈ ਗੁਣ ਕੋ ਧਾਵੇ ਅਗੁਣ ਧੋਵੈ ਬਿਨ ਗੁਰ ਸੇਵੇ ਸਹਿਜ ਨ ਹੋਵੈ ਹੀਰਾ ਨਾਮ ਜਵੇ ਹਰਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਾਰਖ ਹੈ ਨਦਰ ਨਿਹਾਲ ਆਸਾ ਮਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੀ ਮਹਿਲ ਪਛਾਣ ਗੁਰਮੁਖ ਸੁਰਤ ਸ਼ਬਦ ਨਿਸ਼ਾਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਮੁਰਾਰੀ ਰਹਾਓ ਐਨਸ ਨਿਰਮਲ ਥਾਨ ਸੁਥਾਨ ਤੀਨ ਭਵਨ ਨੇ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਣ ਸਾਚਾ ਹਰਖ ਨਾਹੀਂ ਤੇ ਸੋਗ ਅੰਮ੍ਰਿਤ ਗਿਆਨ ਮਹਾਰਸ ਭੋਗ ਪੰਚ ਸਮਾਈ ਸੁਖੀ ਸਭ ਲੋਕ ਸਗਲੀ ਜੋ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋ ਹੋਈ ਢਾਏ ਸਾਰੇ ਹੁਕਮ ਸਮਾਵੇ ਹੁਕਮ ਵਰਤੇ ਜੋਤਿ ਭਾਵੇ ਬਿਨ ਗੁਰ ਬਿਨ ਪੂਰਾ ਕੋਈ ਨਾ ਪਾਵੇ ਬਾਲਕ ਬਿਰਧਨ ਸੁਰਤ ਪੁਰਾਣ ਭਰ ਜੋਬਨ ਬੂਢੇ ਅਭਿਮਾਨ ਬਿਨ ਨਾਵੇ ਕਿਆ ਲੈ ਸਨਿਧਾਨ ਜਿਸ ਕਾਰਨ ਤਨ ਸਹਿਜ ਨ ਜਾਣਾ ਭਰਮ ਭਲਾਨਾ ਫਿਰ ਪਛਤਾਨਾ ਗਲ ਫਾਹੀ ਬਹੁਰਾ ਬਹੁਰਾਨਾ ਬੂੜ ਜਗ ਦੇਖਿਆ ਤੋ ਡਰ ਭਾਗ ਸਤਿਗੁਰ ਰਾਖੇ ਸੇਵੜ ਭਾਗੇ ਨਾਨਕ ਗੁਰ ਕੀ ਚਰਨੀ ਲਾਗੇ ਆਸਾ ਮਹੱਲਾ ਪਹਿਲਾ ਗਾਵੇ ਗੀਤ ਚੀਤ ਅਨੀਤੇ ਗਾਵੇ ਗੀਤੇ ਚੀਤ ਅਨੀਤੇ ਰਾਗ ਸੁਣਾਏ ਕਹਾਵੇ ਬੀਤੇ ਬਿਨ ਨਾਵੇ ਮਨ ਝੂਠ ਅਨੀਤੇ ਕਹਾ ਚਲੋ ਮਨ ਰਹੋ ਕਰੇ ਗੁਰਮੁਖ ਰਾਮ ਨਾਮ ਤ੍ਰਿਵਤਾ ਸੇ ਖੋਜਤ ਪਾਵੋ ਸਹਿਜ ਹਰੇ ਰਹਾਓ ਕਾਮ ਕ੍ਰੋਧ ਮਨ ਮੋਹ ਸਰੀਰਾ ਲਭ ਲੋਭ ਅਹੰਕਾਰ ਸੋ ਪੀਰਾ ਰਾਮ ਨਾਮ ਬਿਨ ਕਿਉ ਮਨ ਤੀਰਾ ਅੰਤਰ ਨਾਵਣ ਸਾਚ ਪਛਾਣੇ ਅੰਤਰ ਕੀ ਗਤ ਗੁਰਮੁਖ ਜਾਣੇ ਸਾਚ ਸ਼ਬਦ ਬਿਨ ਬਿਨ ਮਹਿਲ ਨਾ ਪਛਾਣੈ ਨਿਰੰਕਾਰ ਮਹਿਕਾਰ ਸਮਾਵੈ ਅਕਲ ਕਲਾ ਸਾਚ ਸਾਚ ਟਿਕਾਵੈ ਸੋ ਨਰ ਗਰਭ ਜੋ ਨਹੀਂ ਆਵੈ ਜਹਾਂ ਨਾਮ ਮਿਲੇ ਤੈ ਜਾਓ ਗੁਰ ਪ੍ਰਸਾਦੀ ਕਰਮ ਕਮਾਓ ਨਾਮੇ ਰਾਤਾ ਹਰ ਗੁਣ ਗਾਓ ਗੁਰ ਸੇਵਾ ਤੇ ਆਪ ਪਛਾਤਾ ਅੰਮ੍ਰਿਤ ਨਾ ਵਸਿਆ ਸੁਖਦਾਤਾ ਦਿਨ ਬਾਣੀ ਨਾਮੇ ਰਾਤਾ ਮੇਰਾ ਪ੍ਰਭ ਲਾਏ ਤਾ ਕੋ ਲਾਗੈ ਹੋਮੇ ਮਾਰੇ ਸ਼ਬਦੇ ਜਾਗੈ ਐਥੇ ਉਥੇ ਸਦਾ ਸੁਖ ਆਗੈ ਮਨ ਚਾਂਚਲ ਬੈਦ ਨਹੀਂ ਜਾਣੈ ਮਨ ਕੁਮੈਲਾ ਸ਼ਬਦ ਨਾ ਪਛਾਣੇ ਗੁਰਮੁਖ ਨਿਰਮਲ ਨਾ ਵਖਾਣੈ ਹਰ ਜੀਵ ਆਗੇ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕਿਲਵਿਖ ਦੁਖ ਕਾਟੇ ਹਰ ਨਾਮ ਪਰਗਾਸ ਕਰ ਵਿਚਾਰ ਚਾਰ ਪਰਾਤਾ ਸਤਿਗੁਰ ਬਚਨੀ ਏਕੋ ਜਾਤਾ ਨਾਨਕ ਰਾਮ ਨਾਮ ਮਨ ਰਾਤਾ ਆਸਾ ਮਹੱਲਾ ਪਹਿਲਾ ਮਨ ਮੈਗਲ ਸਾਖਤ ਦੇਵਾਨਾ ਬਨ ਖਣ ਮਾਇਆ ਮੋਹ ਹਰਾਨਾ ਐਤਤ ਜਾਹੇ ਕਾਲ ਕੇ ਚਾਪੇ ਗੁਰਮੁਖ ਖੋਜ ਲਹੇ ਘਰ ਆਪੇ ਬਿਨ ਗੁਰ ਸ਼ਬਦੇ ਮਨ ਨਹੀਂ ਠੌਰਾ ਸਿਮਰੋ ਰਾਮ ਨਾਮ ਅਤ ਨਿਰਮਲ ਅਵਰ ਤਿਆਗੋ ਹੋਮੇ ਕੌਰਾ ਰਹਾਓ ਇਹ ਮਨ ਮੁਗਧ ਕਹੋ ਕਿਉ ਰਹਿਸੀ ਬਿਨ ਸਮਝੇ ਜਮਕਾ ਦੁੱਖ ਸਹਿਸੀ ਆਪੇ ਬਖਸੇ ਸਤਿਗੁਰ ਮੇਲੈ ਕਾਲ ਕੰਟਕ ਮਾਰੇ ਸੱਚ ਪੇਲੈ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਚ ਤਤ ਤੇ ਜਨਮਾ ਸਾਖਤ ਲੋਭੀ ਇਹ ਮਨ ਮੂੜਾ ਗੁਰਮੁਖ ਨਾਮ ਜਪੇ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਏ ਗੁਰਮੁਖ ਤ੍ਰੈਭਵਨ ਸੋ ਜੀ ਹੋਏ ਮਨ ਜੋਗੀ ਭੋਗੀ ਚਾਪ ਤਪੈ ਇਹ ਮਨ ਜੋਗੀ ਭੋਗੀ ਤਪ ਤਪੈ ਗੁਰਮੁਖ ਚੀਨੇ ਹਰ ਪ੍ਰਭ ਆਪੈ ਮਨ ਬਰਾਗੀ ਹੋਮੇ ਤਿਆਗੀ ਘਟ ਘਟ ਮਨਸਾ ਦੁਬਦਾ ਲਾਗੀ ਰਾਮ ਰਸੈਣ ਗੁਰਮੁਖ ਚਾਕੈ ਦਰ ਕਰ ਮਹਿਲੀ ਹਰ ਪਤ ਰਾਖੈ ਇਹ ਮਨ ਰਾਜਾ ਸੂਰ ਸੰਗਰਾਮ ਇਹ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਚ ਆਪਣੇ ਵਸ ਕੀਏ ਹੋਮੇ ਗ੍ਰਾਸ ਇੱਕ ਤਥਾਏ ਕੀਏ ਗੁਰਮੁਖ ਰਾਗ ਸਵਾਦ ਅੰਤ ਆਗੈ ਗੁਰਮੁਖੇ ਮਨ ਭਗਤੀ ਜਾਗੇ ਅਨਹਦ ਬਾਂ ਸੁਣ ਮਾਨਿਆ ਸ਼ਬਦ ਵਿਚਾਰੀ ਆਤਮ ਚੀਨ ਭੈ ਨਿਰੰਕਾਰੀ ਇਹ ਮਨ ਨਿਰਮਲ ਦਰ ਘਰ ਸੋਈ ਗੁਰਮੁਖ ਭਗਤ ਭਾਉ ਧੁਨ ਹੋਈ ਐਨ ਸਹਾਰ ਜਸ ਗੁਰ ਪ੍ਰਸਾਦ ਘਟ ਘਟ ਸੋ ਪ੍ਰਭ ਆਦ ਜੁਗਾਦ ਰਾਮ ਰਸੈਣ ਇਹ ਮਨ ਮਾਤਾ ਸਰਬ ਰਸੈਣ ਗੁਰਮੁਖ ਜਾਤਾ ਭਗਤ ਹੇਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸਾ ਆਸਾ ਮਹੱਲਾ ਪਹਿਲਾ ਤਨ ਬਿਨਸੇ ਤਨ ਕਾ ਕੋ ਕਹੀਏ ਬਿਨ ਗੁਰ ਰਾਮ ਨਾਮ ਕਤ ਲਈਏ ਰਾਮ ਨਾਮ ਤਨ ਸੰਗ ਸਿਖਾਈ ਐਨਿਤ ਨਿਰਮਲ ਹਾਰ ਲਿਵ ਲਾਈ ਰਾਮ ਨਾਮ ਬਿਨ ਕਮਨ ਹਮਾਰਾ ਸੁਖ ਦੁਖ ਸਮ ਕਰ ਨਾਮ ਨਾ ਛੋਡੋ ਆਪੇ ਬਖਸ ਮਿਲਾਵਣ ਹਾਰਾ ਰਹਾਓ ਕਨ ਕਾਮਨੀ ਹੇਤ ਗਵਾਰਾ ਦੁਬਦਾ ਲਾਗੇ ਨਾਮ ਵਸਾਰਾ ਜਿਸ ਤੂੰ ਬਖਸੇ ਨਾਮ ਜਪਾਏ ਦੂਤ ਨ ਲਾਗ ਸਕੇ ਗੁਣ ਗਾਏ ਹਰ ਗੁਰਦਾਤਾ ਰਾਮ ਗੋਪਾਲਾ ਜੋ ਭਾਵੇ ਤੋ ਰੱਖ ਦਿਆਲਾ ਗੁਰਮੁਖ ਰਾਮ ਮੇਰੇ ਮਨ ਭਾਇਆ ਰੋਗ ਮਿਟੇ ਦੁੱਖ ਠਾਕ ਰਹਾਇਆ
ਔਰ ਨਾਉ ਕਦ ਤਨ ਤਨਾ ਮੰਤਾ ਹਰ ਹਰ ਸਿਮਰਨ ਕਿਲ ਵਿਖਾਂਤਾ ਤੂੰ ਆਪ ਭੁਲਾਵੇ ਨਾ ਵਿਸਾਰ ਤੂੰ ਆਪੇ ਰਾਖੇ ਕਿਰਪਾ ਧਾਰ ਰੋਗ ਭਰਮ ਭੇਦ ਮਨ ਦੂਜਾ ਗੁਰਬਿਨ ਭਰਮ ਜਪੇ ਜਪ ਦੂਜਾ ਆਦਿ ਪੁਰ ਗੁਰ ਦਰਸਨਾ ਦੇਖੈ ਵਿਣ ਗੁਰ ਸਬਦੇ ਜਨਮ ਕੇ ਲੇਖੈ ਦੇਖ ਜਰਜ ਰਹੇ ਬਿਸਮਾਦ ਘਟ ਘਟ ਸੁਰ ਨਰ ਸਹਿ ਸਮਾਦ ਭਰਪੁਰ ਧਾਰ ਰਹੇ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋਰੇ ਸਹਿਜ ਧਿਆਨ ਛੂਟੇ ਗੁਰਮੁਖਾਰ ਗੁਰ ਗਿਆਨ ਨਾਮ ਜਮਦੂਤ ਦੂਖ ਤਿਸ ਲਾਗੈ ਜੋ ਜਨ ਰਾਮ ਨਾਮ ਲਿਵ ਜਾਗੈ ਭਗਤ ਵਛਲ ਭਗਤਾਂ ਹਰ ਸੰਗ ਨਾਨਕ ਮੁਕਤ ਭੈ ਹਰ ਰੰਗ ਆਸਾ ਮੁਹੱਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੋ ਠਾਕਰ ਜਾਣੇ ਦੂਖ ਮਿਟੇ ਸਤ ਸ਼ਬਦ ਪਛਾਣੇ ਰਾਮ ਜਪੋ ਮੇ ਸਖੀ ਸਖੈਨੀ ਸਤਿਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਓ ਬੰਧਨ ਮਾਤ ਪਿਤਾ ਸੰਸਾਰ ਬੰਧਨ ਕ ਬੰਧਨ ਸੁਤ ਕੰਨਿਆ ਅਰ ਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੁੱਤ ਕਲਾਤ ਮਨ ਬੀਆ ਬੰਧਨ ਕਿਰਖੀ ਕਰੇ ਕਰਸਾਨ ਬੰਧਨ ਕਿਰਖੀ ਕਰੇ ਕਿਰਸਾਨ ਹੋਮੇ ਡਨ ਸਹੇ ਰਾਜਾ ਮੰਗੇ ਦਾਨ ਬੰਧਨ ਸੌਦਾ ਅਣਵਿਚਾਰੀ ਤਿਵਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸਾਧ ਸੰਚੇ ਤਨ ਜਾਏ ਬਿਨ ਹਰ ਭਗਤ ਨ ਪਵੇ ਥਾਏ ਬੰਧਨ ਵੇਦ ਬਾਦ ਅਹੰਕਾਰ ਬੰਧਨ ਮਿਨਸੇ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ ਸਤਿਗੁਰ ਰਾਖੇ ਬੰਧ ਨਾ ਪਾਈ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪੱਠੀਆਂ ਮਾਂਗੀ ਪਾਏ ਸੰਦੂਰ ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਆਦੇਸ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾਓ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਝੱਲੇ ਝਿਮਕਣ ਪਾਸ ਇੱਕ ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ ਗਰੀ ਸ਼ਹਾਰੇ ਖਾਂਦੀਆਂ ਮਾਣ ਨਸੇ ਜੜੀਆਂ ਤਿੰਨ ਗੱਲ ਸਿਲਕਾ ਪਾਈਆ ਤੁੱਟਣ ਮੋਠਰੀਆਂ ਤਿੰਨ ਗੱਲ ਸਿਲਕਾ ਪਾਈਆ ਤੁੱਟਣ ਮੋਠਰੀਆਂ ਧਨ ਜੁਬਨ ਦੇ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ ਜੇ ਤਸ ਭਾਵੇ ਦੇ ਵਡਿਆਈ ਜੇ ਭਾਵੇ ਦੇ ਸਜਾਏ ਅੱਗੋ ਦੇ ਜੇ ਚੇਤੀਆ ਤਾਂ ਕਾਇਤ ਮਿਲੇ ਸਜਾਏ ਸਾਹਾਂ ਸੁਰਤ ਗਵਾਈਆ ਰੰਗ ਤਮਾਸੇ ਚਾਏ ਬਾਬਰ ਵਾਣੀ ਫਿਰ ਗਏ ਕੋਇਰ ਨਾ ਰੋਟੀ ਖਾਏ ਇੱਕ ਨਾ ਵਕਤ ਖਵਾਈਏ ਹੈ ਇੱਕ ਨਾ ਪੂਜਾ ਜਾਏ ਚੌਂਕੇ ਵਿਣ ਹਿੰਦਵਾਣੀਆਂ ਕਿਉਂ ਟਿੱਕੇ ਕੱਢੇ ਨਾਏ ਰਾਮ ਨ ਕਬੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾ ਇੱਕ ਕਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੇ ਸੁੱਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖਾ ਜੋ ਤਿਸ ਭਾਵੇ ਸੋਥੀਏ ਨਾਨਕ ਕਿਹਾ ਮਨੁੱਖ ਆਸਾ ਮੁਹੱਲਾ ਪਹਿਲਾ ਕਹਾ ਸੋ ਖੇਲ ਦਪੇ ਤਬੇਲਾ ਘੋੜੇ ਕਹਾ ਭੇਰੀ ਸਹਿ ਨਾਈ ਕਹਾ ਸੋ ਤੇਗ ਬੰਦ ਗਾੜੇ ਰੜ ਕਹਾ ਸੋ ਲਾਲ ਕਵਾਈ ਕਹਾ ਸੋ ਆਰਸਿਆ ਮੋ ਬਾਂਕੇ ਇੱਥੇ ਦਿਸੇ ਨਾਹੀ ਇਹ ਜਗ ਤੇਰਾ ਤੂੰ ਗੁਸਾਈ ਇਹ ਘੜੀ ਮੈਂ ਥਾਪ ਥਾਪੇ ਜਰ ਵੰਡ ਦੇਵੇ ਭਾਈ ਰਹਾਓ ਕਹਾ ਸੋ ਘਰ ਦਰ ਮੰਡਵ ਮਹਿਲਾ ਕਹਾ ਸੋ ਬੰਕ ਸਰਾਈ ਕਹਾ ਸੋ ਸੇ ਸੁਗਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਏ ਕਹਾ ਸੋ ਪਾਨ ਤੰਬੋਲੀ ਹਰ ਮਾਂ ਹੋਈਆ ਛਾਈ ਮਾਈ ਜਿਸ ਜਰ ਕਾਰਨ ਘਣੀ ਵਿਗੁਤੀ ਇਨ ਜਰ ਘਣੀ ਖਵਾਏ ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ ਜਿਸਨੂੰ ਆਪ ਖਵਾਏ ਕਰਤਾ ਖੁਸਲੇ ਚੰਗਿਆਈ ਕੋਟੀ ਹੂੰ ਪੀਰ ਵਰ ਜਰਹਾਏ ਜਾ ਪੀਰ ਸੁਣਿਆ ਧਾਰ

ਤੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਈ ਕਾਰ ਘੁਮਾਉਣੀ ਧੁਰ ਕੀ ਫਰਮਾਈ ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ ਰਤਨਾ ਪਾਰਕ ਸੋਤਣੀ ਕਿਨ ਤਿਨ ਕੀਮਤ ਪਾਈ ਨਾਨਕ ਸਹਿਬ ਮਨ ਵਸੈ ਸੱਚੀ ਵਡਿਆਈ ਆਸਾ ਮੁਹੱਲਾ ਪਹਿਲਾ ਜਿਨੀ ਨਾਮ ਵਸਾਰਿਆ ਦੂਜੇ ਭਰਮ ਭਲਾਈ ਮੂਲ ਛੋੜ ਡਾਲੀ ਲਗੇ ਕਿਆ ਪਾਵੇ ਸ਼ਾਹੀ ਬਿਨ ਡਾਵੇ ਕਿਉਂ ਝੂਟੀਐ ਜੇ ਜਾਣੇ ਕੋਈ ਗੁਰਮੁਖ ਹੋਏ ਤਾਂ ਝੂਟੀਏ ਮਨ ਮੁਖ ਪਾਤਕ ਹੋਈ ਰਹਾਉ ਜਿਨੀ ਏਕੋ ਸੇਵਿਆ ਪੂਰੀ ਮਤ ਪਾਈ ਆ ਜਗਾਦ ਨਿਰੰਜਨਾ ਸੱਚ ਹਰ ਜਨ ਹਰ ਸਰਨਾਈ ਆਦਿ ਜਗਾਦ ਨਿਰੰਜਨਾ ਜਨ ਹਰ ਸਰਨਾਈ ਸਹਿ ਮੇਰਾਈ ਖੇ ਅਵਰ ਨਹੀਂ ਪਾਈ ਕਿਰਪਾ ਤੇ ਸੁਖ ਪਾਇਆ ਸੱਚੇ ਪਰਥਾਈ ਗੁਰਬਿਨ ਕਿਨੇ ਨਾ ਪਾਇਓ ਕੇਤੀ ਕਹਿ ਕਹਾਏ ਆਪ ਦਿਖਾਵੇ ਵਾਟਣੀ ਸੱਚੀ ਭਗਤ ਦਿਰੜਾਏ ਮਨ ਮੁਖ ਜੇ ਸਮਝਾਈਏ ਪੀ ਉੱਜੜ ਜਾਏ ਬਿਨ ਹਰ ਨਾਮ ਨਾ ਛੂਟ ਸੀ ਮਰ ਨਾਰਕ ਸਮਾਏ ਜਨ ਮਰੇ ਭਰਮਾਈ ਹਰ ਨਾਮ ਨਾ ਲੇਵੈ ਤਾਂ ਕੀ ਕੀਮਤ ਨਾ ਪਵੇ ਫਿਰ ਬਿਨ ਗੁਰ ਕੀ ਸੇਵੈ ਜਿਹੀ ਸੇਵ ਕਰਾਈਏ ਕਰਨੀ ਪੀ ਸਾਈ ਆਪ ਕਰੇ ਕਸੀ ਆਖੀਏ ਵੇਖੇ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੂਟੀਏ ਦਰਗਹਿ ਪਤ ਪਾਏ ਆਸਾ ਮੁਹੱਲਾ ਪਹਿਲਾ ਰੂੜੋ ਠਾਕਰ ਮਾਹਰੋ ਰੂੜੀ ਗੁਰਬਾਣੀ ਵੱਡੇ ਪਗ ਸਤ ਗੁਰ ਮਿਲੇ ਪਾਈਏ ਪਦ ਨਿਰਬਾਣੀ ਮੈਂ ਉਲਗਿਆ ਉਲਗੀ ਹਮ ਛੋਰ ਉਥਾਰੇ ਜੋ ਤੂੰ ਰਾਖੇ ਤਿਉ ਰਹਾ ਮੁਖ ਨਾਮ ਹਮਾਰੇ ਰਹਾਓ ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਪਾਈਏ ਮੇਰੇ ਠਾਕਰ ਹੱਥ ਵਡਿਆਈਆਂ ਭਾਣੇ ਪਤ ਪਾਈਐ ਸੱਚ ਦੂਰ ਨਾ ਜਾਣੀਏ ਅੰਤਰ ਹੈ ਸੋਈ ਜੈ ਦੇਖਾ ਤੈ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੇ ਵਡਿਆਏ ਗੁਰਮੁਖੋਏ ਨਿਹਾਲੀਏ ਇਹੋ ਕੀਮਤ ਪਾਈ ਜੀਵ ਦਿਆਂ ਲਾਹਾ ਮਿਲੇ ਗੁਰ ਕਾਰ ਕਮਾਵੈ ਪੂਰਬ ਹੋਵੇ ਲਿਖਿਆ ਤਾਂ ਸਤ ਗੁਰ ਪਾਵੈ ਤੋਟਾ ਮੂਲ ਮਨਮੁਖ ਤੋਟਾ ਨਿਤੈ ਭਰਮੇ ਭਰਮਾਏ ਮਨਮੁਖ ਅੰਧ ਨਾ ਚੇਤੀ ਕਿਉਂ ਦਰਸਨ ਪਾਏ ਤਾਜਾ ਤਾ ਜਗ ਆਇਆ ਜਾਣੀ ਐ ਸਾਚੇ ਲਿਵ ਲਾਏ ਗੁਰ ਭੇਟੇ ਪਾਰਸ ਪੈ ਜੋਤੀ ਜੋਤ ਮਿਲਾਏ ਐਨਸ ਰਹੇ ਨਿਰਾਲ ਮੋਹ ਸਾਕਾਰ ਧੁਰ ਕੀ ਕਰਨੀ ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਣੀ ਆਸਾ ਮੁਹੱਲਾ ਪਹਿਲਾ ਕੀਤਾ ਆਖਣ ਆਖੀਏ ਤਾਂ ਕਿ ਅੰਤ ਨ ਜਾਣਾ ਮੈਨ ਧਰਿਆ ਤਰ ਏਕ ਤੂੰ ਮੈਂ ਤਾਣ ਸਤਾਣਾ ਮੈਨ ਧਰਿਆ ਤਰ ਏਕ ਤੂੰ ਮੈਂ ਤਾਣ ਸਤਾਣਾ ਨਾਨਕੀ ਅਰਦਾਸ ਹੈ ਸੱਚ ਨਾਮ ਸਹੇਲਾ ਆਪ ਗਿਆ ਸੋਜੀ ਪਈ ਗੁਰ ਸ਼ਬਦ ਦੀ ਮੇਲਾ ਰਹਾਓ ਹੋਮੇ ਗਰਬ ਗਵਾਈਏ ਪਾਈਏ ਵਿਚਾਰ ਸਹਿਬ ਸਿਉ ਮਨ ਮਾਨਿਆ ਦੇ ਸੱਚ ਆਧਾਰ ਐਨਸ ਨਾਮ ਸੰਤੋਖੀਆ ਸੇਵਾ ਸੱਚ ਸਾਈ ਤਾਕੋ ਬਿਘਨ ਲਾ ਗਈ ਚਾਲੇ ਹੁਕਮ ਰਜਾਈ ਹੁਕਮ ਰਜਾਈ ਜੋ ਚਲੇ ਸੋ ਪਵੇ ਖਜਾਨੇ ਖੋਟੇ ਠਵਰ ਨਾ ਪਾਈ ਨੀ ਰਲੇ ਜੂਠਾਨੇ ਨਿਤ ਨਿਤ ਖਰਾ ਸੰਭਾਲੀਏ ਸੱਚ ਸੌਦਾ ਪਾਈਐ ਖੋਟੇ ਨਦਰ ਨ ਆਵ ਨੀਲੇ ਅਗਨ ਜਲਾਈਏ ਜਿਨੀ ਆਤਮ ਚੀਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਚਾਕਿਆ ਸੱਚ ਰਹੇ ਅਗਾਈ ਤਿੰਨਾ ਭਰਮ ਨ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਯੋਗੀ ਆਇਆ ਚਲ ਸਦਾ ਰਜਾਈ ਔਗਣ ਯਾਰੇ ਕੋਗਣ ਨਾਨਕ ਹੈ ਸੱਚ ਮਿਲੇ ਵਡਾਈ ਆਸਾ ਮੁਹੱਲਾ ਪਹਿਲਾ ਮਨ ਰਾਤੋ ਹਰਨਾਏ ਸੱਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾਤ ਦੁਭਾਣਿਆ ਜੋ ਲਗ ਜੀਉ ਪ੍ਰਾਣ ਸੱਚ ਧਿਆਈਐ ਲਾਹਾ ਹਰ ਗੁਣ ਗਾਏ ਮਿਲੇ ਸੁਖ ਪਾਈਏ ਰਹਾਓ ਸੱਚੀ ਤੇਰੀ ਕਾਰ ਦੇਹ ਦਿਆਲ ਤੂੰ ਹੋ ਜੀਵਾਂ ਤੁਧ ਸਲਾਹੇ ਮੈਂ ਟੇਕ ਆਧਾਰ ਤੂੰ ਦਰ ਸੇਵਕ ਦਰਵਾਨ ਦਰ ਤੂੰ ਜਾਣ ਹੀ ਭਗਤ ਤੇਰੀ ਹੈਰਾਨ ਦਰਦ ਗਵਾਵਹੀ ਦਰਗਹਿ ਨਾ ਮਹਦੂਰ ਗੁਰਮੁਖ ਜਾਣ ਸੀ ਵੇਲਾ ਸੱਚ ਪ੍ਰਮਾਣ ਸ਼ਬਦ ਪਛਾਣ ਸੀ ਸਾਸਨ ਤੋ ਕਰ ਪਾਓ ਤੋ ਸਾ ਹਰ ਨਾਮ ਸੇ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨਿਉ ਸੱਚੇ ਲਾਇਆ ਆਪੇ ਕਰੇ ਨਿਆਉ ਜੋਤ ਸਪਾਇਆ ਸੱਚੇ ਸੱਚੀ ਦਾਤ ਦੇ ਦਿਆਲ ਹੈ ਤੇ ਸੇਵੀ ਦਿਨ ਰਾਤ ਨਾਮ ਅਮੋਲ ਹੈ ਹੋ ਤੂੰ ਉੱਤਮ ਹੋ ਨੀਜ ਸੇਵ ਕਾਂਡੀਆ ਨਾਨਕ ਨਦਰ ਕਰਿਓ ਮਿਲੇ ਸੱਚ ਵਾਂਡੀਆ ਆਸਾ ਮੁਹੱਲਾ ਪਹਿਲਾ ਆਵਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ ਜਨ ਮਰਨ ਕਾ ਦੋਕਣੋ ਨਿਤ ਸਹਿ ਸਾਧ ਹੋਈ ਬਿਨ ਨਾ ਵੇਖਿਆ ਜੀਵ ਨਾ ਫੈਟ ਧ੍ਰਿਗ ਚਤਰਾਈ ਸਤਿਗੁਰ ਸਾਧ ਨਾ ਸੇਵਿਆ ਹਰ ਭਗਤ ਨਾ ਭਾਈ ਰਹਾਉ ਆਵਣ ਜਾਣਾ ਤੋ ਰਹੇ ਪਾਈਏ ਗੁਰ ਪੂਰਾ ਰਾਮ ਨਾਮ ਤਨ ਰਾਸ ਦੇ ਬਿਨ ਸੇ ਭ੍ਰਮ ਕੂਰਾ ਸੰਤ ਜਨਾ ਕੋ ਮਿਲ ਰਹੇ ਧਨ ਧਨ ਜਸ ਗਾਏ ਆਦਿ ਪੁਰਖ ਪਰੰਪਰਾ ਗੁਰਮੁਖ ਹਰ ਪਾਏ ਨਟਵੇ ਸਾਂਗ ਬਣਾਇਆ ਬਾਜੀ ਸੰਸਾਰ ਆਖਿਨ ਪਲ ਬਾਜੀ ਦੇਖੀ ਉਜਰਤ ਨਹੀਂ ਬਾਰਾ ਹੋਮੇ ਚੌਪੜ ਖੇਲਣਾ ਝੂਠੇ ਅਹੰਕਾਰਾ ਸਭ ਜਗ ਹਾਰੇ ਸੋਜਣੇ ਗੁਰ ਸ਼ਬਦ ਵਿਚਾਰਾ ਜੋ ਅੰਦਲੇ ਹੱਥ ਟੋਣੀ ਹਰ ਨਾਮ ਹਮਾਰੇ ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰੇ ਜੋ ਤੂੰ ਰਾਖੇ ਤਿਉ ਰਹਾ ਹਰ ਨਾਮ ਆਧਾਰਾ ਅੰਤ ਸਕਾਈ ਪਾਇਆ ਜਨ ਮੁਕਤ ਦੁਆਰਾ ਜਨ ਮਰਨ ਦੁੱਖ ਮੇਟਿਆ ਜਪ ਨਾਮ ਮਰਾਰੇ ਨਾਨਕ ਨਾਮ ਨਾ ਵਿਸਰੈ
ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆਂ ਘਰ ਦੂਜਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਸਤ ਬੇਦ ਸਿਮਰ ਸਰ ਤੇਰਾ ਸਾਸਤ ਬੇਦ ਸਿਮਰ ਸਰ ਤੇਰਾ ਸੁਰ ਸ੍ਰੀ ਚਰਨ ਸਮਾਣੀ ਸਾਕਾ ਤੀਲ ਮੂਲ ਮਤ ਰਾਵੈ ਤੂੰ ਤਾਂ ਸਰਬ ਵਡਾਣੀ ਤਾਕੇ ਚਰਨ ਜਪੇ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਓ ਤੇ ਤੀਸ ਕਰੋੜੀ ਦਾਤ ਮਾਰੇ ਰਿਦ ਸਿਧ ਪ੍ਰਾਣ ਉਧਾਰੀ ਤਾਕੇ ਰੂਪਨ ਜਾਹੀ ਲਖਣੇ ਕਿਆ ਕਰ ਆਖ ਵਿਚਾਰੀ ਤੀਨ ਗੁਣਾ ਤੇਰੇ ਯੁਗ ਹੀ ਅੰਤਰ ਚਾਰੇ ਤੇਰੀ ਅਖਾਣੀ ਕਰਮ ਹੋਵੇ ਤਾਂ ਪਰਮ ਪਦ ਪਾਈਏ ਕਥੇ ਅਕਥ ਕਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪ੍ਰਾਣੀ ਜਾ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਾ ਤਿਸ ਭਾਵੇ ਤਾਂ ਗੁਰਮੁਖ ਬੂਝੇ ਹੋਰ ਮਨਮੁਖ ਫਿਰੇ ਇਆਣੀ ਚਾਰੇ ਵੇਦ ਬ੍ਰਹਮੇ ਕੋ ਦੀਏ ਪੜ ਪੜ ਕਰੇ ਵਿਚਾਰੀ ਤਾਕਾ ਹੁਕਮ ਨ ਬੂਝੇ ਬਪੜਾ ਨਰਕ ਸੁਰਗ ਅਵਤਾਰੀ ਜੁਗੇ ਜੁਗੇ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ ਤਿਨ ਪੀ ਅੰਤ ਨ ਪਾਇਆ ਤਾਕਾ ਕਿਆ ਕਰ ਆਖ ਵਿਚਾਰੀ ਤੂੰ ਸੱਚਾ ਤੇਰਾ ਕੀਆ ਸਭ ਸਾਚਾ ਦੇ ਤਾਂ ਸੱਚ ਵਖਾਣੀ ਜਾ ਕੋ ਸੱਚ ਬੁਝਾਵੇ ਆਪਣਾ ਸਹਿਜੇ ਨਾਮ ਸਮਾਣੀ ਆਸਾ ਮਹੱਲਾ ਤੀਜਾ ਸਤਿਗੁਰ ਹਮਰਾ ਭਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਚਿੰਨ੍ਹ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵਣ ਵਾਲਾ ਸਭ ਵਿਦ ਜਾਣੇ ਗੁਰਮੁਖ ਪਾਈਏ ਨਾਮ ਨਿਧਾਨ ਰਹਾਓ ਸਤਿਗੁਰ ਭੇਟੇ ਕੀ ਵਡਿਆਈ ਜਿਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ ਸਹਿਜੇ ਮਾਤਾ ਹਰ ਗੁਣ ਗਾਈ ਵਿਣ ਗੁਰ ਪੂਰੇ ਕੋਈ ਨ ਜਾਣੀ ਮਾਇਆ ਮੋਹੇ ਦੂਜੇ ਲੁਭਾਣੀ ਗੁਰਮੁਖ ਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪਾਂ ਸਿਰ ਤਪ ਸਾਰ ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ ਹਰ ਸਾਚੇ ਦਰ ਸਾਚੇ ਦੀਸੇ ਸਚਿਆਰ ਗੁਰ ਸੇਵਾ ਤੇ ਤ੍ਰੈ ਬਵਣ ਸੋਜੀ ਹੋਏ ਆਪ ਪਛਾਣ ਹਰ ਪਾਵੈ ਸੋਏ ਸਾਚੀ ਬਾਣੀ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁੱਲ ਉਧਾਰੇ ਨਿਰਮਲ ਨਾਮ ਰੱਖੇ ਔਰ ਧਾਰੇ ਸਾਚੀ ਸੋਭਾ ਸਾਚ ਦੁਆਰੇ ਸੇਵਟ ਪਾਗੇ ਜੇ ਗੁਰ ਸੇਵਾ ਲਾਏ ਅੰਦਨ ਭਗਤ ਸੱਚ ਨਾਮ ਦਿੜਾਏ ਨਾਮੇ ਉਧਰੇ ਕੁੱਲ ਸੁਭਾਏ ਨਾਨਕ ਸਾਚ ਕਹੇ ਵਿਚਾਰ ਹਰ ਕਾ ਨਾਮ ਰੱਖੋ ਔਰ ਧਾਰ ਹਰ ਭਗਤੀ ਰਾਤੇ ਮੋਖ ਦੁਆਰ ਆਸਾ ਮਹੱਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੇ ਬੂਝੇ ਨਿਰਾਸਾ ਹੋਏ ਆਸਾ ਵੈ ਸੁਤੇ ਕਈ ਲੋਏ ਸੋ ਜਾਗੇ ਜਗਾਵੈ ਸੋਏ ਸਤਿਗੁਰ ਨਾਮ ਬੁਝਾਇਆ ਵਿਣਦਾਵੇ ਭੁੱਖ ਨ ਜਾਈ ਨਾਮੇ ਤ੍ਰਿਸ਼ਨਾ ਅਗਨ ਬੁਝੇ ਨਾ ਮਿਲੇ ਤਿਸੇ ਰਜਾਈ ਰਹਾਓ ਕਲ ਕੀਰਤ ਸ਼ਬਦ ਪਛਾਣ ਇੱਕ ਇਹਾ ਭਗਤ ਚੁੱਕੇ ਅਭਿਮਾਨ ਸਤਿਗੁਰ ਸੇਵੈ ਹੋਵੇ ਪ੍ਰਵਾਨ ਜਿਨ ਆਸਾ ਕੀਤੀ ਤਿਸਨੋ ਜਾਣ ਤਿਸ ਕਿਆ ਦੀਜੇ ਜੇ ਸ਼ਬਦ ਸੁਨਾਏ ਕਰ ਕਿਰਪਾ ਨਾ ਮਨ ਵਸਾਏ ਈਸਰ ਦੀਜੇ ਆਪ ਗਵਾਏ ਹੁਕਮੇ ਬੂਝੇ ਸਦਾ ਸੁਖ ਪਾਏ ਆਪ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਭਲਾਵੇ ਆਪ ਮਾਰਗ ਪਾਏ ਸੱਚੇ ਸ਼ਬਦ ਸੱਚ ਸਮਾਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨਮੁਖ ਮੋਹੇ ਭਰਮ ਭਲਾਣੀ ਬਿਰਨ ਆਵੇ ਸਭ ਫਿਰੇ ਬਹੁਰਾਣੀ ਤੀਨ ਭਉਣ ਮੈਂ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਾਉ ਦਰੜਾਇਆ ਬੋ ਕਰਮ ਕਮਾਵੇ ਦੁੱਖ ਸਬਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਅੰਦਰ ਭੋਗੇ ਹੋਮੇ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜਾ ਪੜੀਏ ਗੁਰ ਸ਼ਬਦ ਵਿਚਾਰ ਹਰ ਜਾ ਪੜੀਏ ਹੋਮੇ ਮਾਰ ਹਰ ਜਪੀਏ ਪੈ ਸੱਚ ਪਿਆਰ ਨਾਨਕ ਨਾਮ ਗੁਰਮਤਿ ਔਰ ਧਾਰ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਾਸਾ ਮਹੱਲਾ ਤੀਜਾ ਅਸ਼ਟਪਦੀਆਂ ਘਰ ਅੱਠਵਾਂ ਕਾਫੀ ਗੁਰ ਤੇ ਸਾਂਤ ਉਪਜੇ ਜਿਨ ਤ੍ਰਿਸ਼ਨਾ ਅਗਨ ਬੁਝਾਈ ਗੁਰ ਤੇ ਨਾਮ ਪਾਈਏ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਭਾਈ ਜਗਤ ਜਲੰਦਾ ਦੇਖ ਕੇ ਭਜ ਪੈ ਸਰਨ ਆਈ ਰਹਾਓ ਗੁਰ ਤੇ ਗਿਆਨ ਉਪਜੇ ਮਹਾਤਾਤ ਵਿਚਾਰਾ ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਭੰਡਾਰਾ ਗੁਰਮੁਖ ਨਾਮ ਧਿਆਈਏ ਬੂਝੇ ਵਿਚਾਰਾ ਗੁਰਮੁਖ ਭਗਤ ਸਲਾਹ ਹੈ ਅੰਤਰ ਸ਼ਬਦ ਅਪਾਰਾ ਗੁਰਮੁਖ ਸੂਖ ਉਪਜੈ ਦੁੱਖ ਕਦੇ ਨਾ ਹੋਈ ਗੁਰਮੁਖ ਹਉਮੈ ਮਾਰੀਏ ਮਨ ਨਿਰਮਲ ਹੋਈ ਸਤਿਗੁਰ ਮਿਲੇ ਆਪ ਗਿਆ ਤਰੇ ਬਵਣ ਸੋਜੀ ਪਾਹੀ ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ ਪੂਰੇ ਗੁਰ ਸਮਝਾਇਆ ਮਤ ਉਤਮ ਹੋਈ ਅੰਦਰ ਸੀਤਲ ਸ਼ਾਂਤ ਹੋਏ ਨਾਮੇ ਸੁੱਖ ਹੋਈ ਪੂਰਾ ਸਤਿਗੁਰ ਤਾਂ ਮਿਲਾਇਆ ਜਾਂ ਨਦਰ ਕਰੇਹੀ ਕਿਲਵਿਖ ਪਾਪ ਸਭ ਕਟੀਏ ਫਿਰ ਦੁੱਖ ਵਿਘਨ ਨਾ ਹੋਈ ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ ਅੰਦਰ ਸੱਚੀ ਭਗਤ ਕਰ ਸੱਚੇ ਚਿਤ ਲਾਈ ਏਕੋ ਨਾਮ ਧਿਆਏ ਤੂੰ ਸੁੱਖ ਪਾਵੇ ਮੇਰੇ ਭਾਈ ਹੋਮੇ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਓ ਇਸ ਭਗਤੀ ਨੂੰ ਸੁਰ ਨਰ ਮੁਨ ਜਨ ਲੋਚ ਦੇ ਵਿਣ ਸਤਿਗੁਰ ਪਾਈ ਨਾ ਜਾਏ ਪੰਡਿਤ ਪੜ੍ਹਦੇ ਜੋਤ ਕੀ ਤਿਨ ਬੂਝ ਨਾ ਪਾਏ ਆਪੇ ਥੈ ਸਭ ਰੱਖਿਓ ਅਨ ਕਹੀ ਕਹਿਣ ਨਜਾਈ ਆਪੇ ਦੇ ਸੋ ਪਾਈਏ ਗੁਰ ਬੂਝ ਬੁਝਾਈ
ਜੀ ਜੰਦ ਸਭ ਤਿਸ ਦੇ ਸਭਨਾ ਕਾ ਸੋਈ ਮੰਦਾ ਕਿਸ ਨੂੰ ਆਕੇ ਜੇ ਦੂਜਾ ਹੋਈ ਏਕੋ ਹੁਕਮ ਵਰਦਾ ਏਕਾ ਸਰਕਾਰਾ ਭਵਾਲੀ ਦਿੱਤੀਆਂ ਅੰਤਰ ਲੋਭ ਵਿਕਾਰਾ ਇੱਕ ਆਪੇ ਗੁਰਮੁਖ ਕੀਤੀਆਂ ਬੂਝਣ ਵਿਚਾਰਾ ਭਗਤ ਪੀ ਉਹਨਾਂ ਨੂੰ ਬਖਸ਼ੀਆਂ ਅੰਤਰ ਭੰਡਾਰਾ ਗਿਆਨੀਆਂ ਨੂੰ ਸਭ ਸੱਚ ਸਾਸੋ ਜੀ ਹੋਈ ਓਏ ਭਲਾਏ ਕਿਸੇ ਦਿਨ ਭੁੱਲਣੀ ਸੱਚ ਜਾਣਨ ਸੋਈ ਗੁਰਮੈ ਘਰਮੈ ਪੰਚ ਵਰਤਦੇ ਪੰਚੇ ਵਿਚਾਰੀ ਨਾਨਕ ਬਿਨ ਸਤਿਗੁਰ ਵਸਨ ਆਵਨੀ ਨਾਮ ਹੋਮੈ ਮਾਰੀ ਆਸਾ ਮਹੱਲਾ ਤੀਜਾ ਘਰੇ ਅੰਦਰ ਸਭ ਵੱਥ ਹੈ ਬਾਹਰ ਕਿਛ ਨਾਹੀਂ ਗੁਰਪ੍ਰਸਾਦੀ ਪਾਈਏ ਅੰਤਰ ਕਪਟ ਖੁਲਾਈ ਸਤਿਗੁਰ ਤੇ ਹਰ ਪਾਈਏ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀਆ ਦਿਖਾਈ ਰਹਾਓ ਹਰ ਕਾ ਗਾਹਕ ਹੋਵੇ ਸੋ ਲੈ ਪਾਏ ਰਤਨ ਵਿਚਾਰਾ ਅੰਦਰ ਖੋਲੇ ਦਿਵ ਦਿੜ ਦੇਖੇ ਮੁਕਤ ਭੰਡਾਰਾ ਅੰਦਰ ਮਹਿਲ ਅਨੇਕ ਹੈ ਜੀਓ ਕਰੇ ਵਸੇਰਾ ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਪਾਰਖਿਓ ਵੱਧ ਸੰਭਾਲੇ ਗੁਰ ਸੋ ਜੀ ਹੋਏ ਨਾ ਪਦਾਰਥ ਅਮੁੱਲ ਸਾ ਗੁਰਮੁਖ ਪਾਵੈ ਕੋਈ ਬਾਹਰ ਭਾਲੇ ਸਿਉ ਕਿਆ ਲਹੇ ਘੱਥ ਘਰ ਵੱਤ ਘਰੇ ਅੰਦਰ ਭਾਈ ਬਾਹਰ ਭਾਲੇ ਸਿਉ ਕਿਆ ਲਹੇ ਵੱਤ ਘਰੇ ਅੰਦਰ ਭਾਈ ਭਰਮੇ ਪੂਲਾ ਸਭ ਜਗ ਫਿਰੇ ਮਨਮੁਖ ਪਤ ਗਵਾਈ ਘਰ ਦਰ ਛੋਡੇ ਆਪਣਾ ਪਾਰ ਘਰ ਝੂਠਾ ਜਾਏ ਚੋਰੇ ਵਾਂਗੂ ਪਕੜੀਏ ਬਿਰ ਨਾਵੇ ਚੋਟਾਂ ਖਾਈ ਜਿੰਨੀ ਕਰਜਾ ਤਾਂ ਆਪਣਾ ਸੇ ਸੁਖੀਏ ਭਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿ ਸਾਖੀ ਆਪੇ ਦੇ ਬਜਾਈ ਨਾਨਕ ਨਾਮ ਧਿਆਏ ਤੂੰ ਦਰ ਸੱਚੈ ਸੋਭਾ ਪਾਈ ਆਸਾ ਮਹੱਲਾ ਤੀਜਾ ਆਪੇ ਆਪ ਪਛਾਣਿਆ ਸਾਧ ਮਿੱਠਾ ਭਾਈ ਹਰ ਰਸ ਚਾਖਿਆ ਮੁਕਤ ਪੈ ਜਿੰਨਾ ਸਾਚੋ ਭਾਈ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਲਾਹੀਏ ਵਿਖਿਆ ਮਾਹੇ ਉਦਾਸਾ ਰਹਾਓ ਬਿਨ ਸ਼ਬਦੇ ਆਪਣ ਜਾਪੀ ਸਭ ਅੰਧੀ ਭਾਈ ਗੁਰਮਤੀ ਘੜ ਚਰਣਾ ਨਾਮ ਅੰਤ ਸਿਖਾਈ ਨਾਮੇ ਹੀ ਨਾਮ ਵਰਤੇ ਨਾਮੇ ਵਰਤਾਰਾ ਅੰਤਰ ਨਾਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਏ ਨਾਮ ਮੰਨੀਏ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਘੜ ਚਰਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜੇ ਨਾਮੇ ਸਰਨਾਈ ਬਿਨ ਨਾਵੇ ਕੋਈ ਨਾ ਮੰਨੀਏ ਮਨਮੁਖ ਪਤ ਗਵਾਈ ਜੰਮ ਪਰ ਬਾਧੇ ਮਾਰੀਏ ਬਿਰਥਾ ਜਨਮ ਗਵਾਈ ਨਾਮੇ ਹੀ ਸਭ ਸੇਵਾ ਕਰੇ ਨਾਮੇ ਕੀ ਸਭ ਸੇਵਾ ਕਰੇ ਗੁਰਮੁਖ ਨਾਮ ਬੁਝਾਈ ਨਾਮੋ ਹੀ ਨਾਮ ਮੰਨੀਏ ਨਾਮੇ ਵਡਿਆਈ ਜਿਸ ਨੂੰ ਦੇਵੇ ਤਿਸ ਮਿਲੇ ਗੁਰਮਤੀ ਨਾਮ ਬੁਝਾਈ ਨਾਨਕ ਸਭ ਕੁਛ ਨਾਵੇ ਕਹਿ ਵਸ ਹੈ ਪੂਰੇ ਭਾਗ ਗੋ ਪਾਈ ਆਸਾ ਮਹੱਲਾ ਤੀਜਾ ਦੁਹਾਗਣੀ ਮਹਿਲ ਨਾ ਪਾਏ ਨੀ ਨਾ ਜਾਣਨ ਪਿਰ ਕਾ ਸੁਆਉ ਫਿੱਕਾ ਬੋਲੇ ਨਾਨਵੇ ਦੂਜਾ ਪਾਉ ਸੁਆਉ ਇਹ ਮਨਵਾ ਕਿਉਂ ਕਰ ਵਸ ਆਵੇ ਗੁਰਪ੍ਰਸਾਦੀ ਠਾਕੇ ਗਿਆਨ ਮਤੀ ਘਰ ਆਵੇ ਰਹਾਓ ਸੁਹਾਗਣੀ ਆਪ ਸਵਾਰਿਓ ਲਾਏ ਪ੍ਰੇਮ ਪਿਆਰ ਸਤਿਗੁਰ ਕਹਿ ਪਾਉਣੇ ਚੱਲਦੀਆਂ ਨਾਮੇ ਸਹਿ ਸਿੰਗਾਰ ਸਦਾ ਰਾਵੇ ਪਿਰੇ ਆਪਣਾ ਸੱਚੀ ਸੇ ਸਪਾਏ ਪਿਰ ਕੇ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਏ ਗਿਆਨ ਅਪਾਰ ਸਿੰਗਾਰ ਹੈ ਸੋਭਾਵੰਤੀ ਨਾਰ ਸਾਸ ਬਰਾਈ ਸੁੰਦਰੀ ਪਿਰ ਕਹਿ ਹੇਤ ਪਿਆਰ ਸੁਹਾਗਣੀ ਵਿੱਚ ਰੰਗ ਰੱਖਿਓ ਸੱਚੇ ਲੱਖ ਅਪਾਰ ਸਤਿਗੁਰ ਸੇਵਨ ਆਪਣਾ ਸੱਚੇ ਪਾਏ ਪਿਆਰ ਸੁਹਾਗਣੀ ਸਿੰਗਾਰ ਬਣਾਇਆ ਗੁਣ ਕਾ ਗੱਲ ਹਾਰ ਪ੍ਰੇਮ ਪਿਰਮਲ ਤਨ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਉਤਮਾ ਜਤਪਤ ਸਭ ਦੇ ਹੋਏ ਬਿਨ ਨਾਵੇ ਸਭ ਨੀਚ ਜਾਤ ਹੈ ਵਿਸ਼ਟਾ ਕਾ ਕੀੜਾ ਹੋਏ ਹੋ ਹੋ ਕਰਦੀ ਸਾ ਫਿਰੇ ਬਿਨ ਸਭ ਦੇ ਹੋ ਨਾ ਜਾਏ ਨਾਨਕ ਨਾਮ ਰਤੇ ਤਿਨ ਹੋਮੇ ਗਈ ਸੱਚੇ ਰਹੇ ਸਮਾਏ ਆਸਾ ਮੁਹੱਲਾ ਤੀਜਾ ਸੱਚੇ ਰਤੇ ਸੀ ਨਿਰਮਲੇ ਸਦਾ ਸੱਚੀ ਸੋਏ ਇੱਥੇ ਘਰ ਘਰ ਜਾਪਦੇ ਅੱਗੇ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜਿਰਪੇ ਨਾ ਇਹੋ ਰੰਗ ਲਹੇ ਨਾ ਜਾਏ ਰਹਾਓ ਹਮ ਨੀਚ ਮੈਲੇ ਆਤ ਅਭਿਮਾਨੀ ਦੂਜੇ ਪਾਏ ਵਿਕਾਰ ਗੁਰ ਪਾਰਸ ਮਿਲੇ ਕਾਂਚਨ ਹੋਏ ਨਿਰਮਲ ਜੋਤ ਅਪਾਰ ਬਿਨ ਗੁਰ ਕੋਈ ਨਾ ਰੰਗੀਏ ਮਿਲ ਗੁਰ ਮਿਲੇ ਰੰਗ ਚੜਾਓ ਗੁਰ ਕਹਿ ਪਏ ਭਾਈ ਜੁਰ ਤੇ ਸਿਵਤੀ ਸੱਚ ਸਮਾਓ ਭੈ ਬਿਨ ਲਾਗਨ ਲੱਗੀ ਨਾਮਨ ਨਿਰਮਲ ਹੋਏ ਬਿਨ ਪੈ ਕਰਮ ਕਮਾਵਣੇ ਝੂਠੇ ਠਾਓ ਨਾ ਕੋਏ ਜਿਸ ਨੂੰ ਆਪੇ ਰੰਗੇ ਸੋ ਰਾਪਸੀ ਸਤ ਸੰਗਤ ਮਿਲਾਏ ਪੂਰੇ ਗੁਰ ਤੇ ਸਤ ਸੰਗਤ ਉਪਜੇ ਸਹਿਜੇ ਸੱਚ ਸੁਭਾਏ ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ ਢੋਰ ਜਿਨ ਕੀਤੇ ਤਿਸੇ ਨਾ ਜਾਣਨੀ ਬਿਨ ਨਾਵੇ ਸਭ ਚੋਰ ਇੱਕ ਗੁਣ ਵਿਹਾਜੇ ਔਗੁਣ ਵਿਕਣੇ ਗੁਰ ਕੈ ਸਹਿ ਸੁਭਾਏ ਗੁਰ ਸੇਵਾ ਤੇ ਨਾ ਉਪਾਇਆ ਬੁੱਠਾ ਅੰਦਰ ਆਏ ਸਭਨਾ ਦਾਤਾ ਏਕ ਹੈ ਸਿਰ ਧੰਦੇ ਲਾਏ ਨਾਨਕ ਨਾਮੇ ਲਾਏ ਸਵਾਰੀਅਨ ਸ਼ਬਦੇ ਲਏ ਮਿਲਾਏ ਆਸਾ ਮੁਹੱਲਾ ਤੀਜਾ ਸਭ ਨਾਵੇ ਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੇ ਸਭ ਦੁੱਖ ਹੈ ਸੁੱਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸਰਨਾਈ ਗੁਰਪੂਰੇ ਤੇ ਪਾਈਏ ਵੱਡੀ ਵਡਿਆਈ ਗੁਰਪੂਰੇ ਤੇ ਪਾਈਏ ਨਾਮੇ ਵਡਿਆਈ ਰਹਾਓ ਅੰਤਰ ਬਾਹਰ ਏਕ ਹੈ ਬਹੁ ਬਿਦ ਸ੍ਰੇਸ਼ਟ ਪਾਈ ਹੁਕਮੇ ਕਾਰ ਕਰਾਏ ਦਾ ਦੂਜਾ ਕਸ ਕਹੀਏ ਪਾਈ ਬੁਝਣਾ ਅਬੁਝਣਾ ਤੁਦ ਕਿਆ ਇਹ ਤੇਰੀ ਸਰਕਾਰ ਵਿਕਨਾ ਬਖਸੇ ਮਿਲ ਹੈ ਇੱਕ ਦਰਗਹਿ ਮਾਰ ਕੱਢੇ ਕੂੜਿਆਰ ਇੱਕ ਧੁਰ ਪਵਿੱਤ ਪਾਵਨ ਹੈ ਤੁਦ ਨਾਮੇ ਲਾਏ ਗੁਰ ਸੇਵਾ ਤੇ ਸੁਖੂਪਜੇ ਸੱਚੇ ਸ਼ਬਦ ਬਜਾਏ ਕੁਚਲ ਕੁਚੀਲ ਵਿਖਲੀ ਪਤੇ ਨਾਵੋ ਆਪ ਖੁਆਏ ਨਾ ਉਨ ਸਹਿਦ ਨਾ ਬੋਧੈ ਨਾ ਸੰਜਮੇ ਫਿਰੇ ਉਤ ਵਤਾਏ
नदर करे जैसे अपनी तसनो पावनी लाए सत संतोखे संजमी मन निर्मल शब्द सुनाए लेखा पढ़ना पौजे कथ कहने अंत न पाए गुरते कीमत पाइए सच शब्द सोझी हो पाए गुरते कीमत पाइए सच शब्द सोझी पाए इमन देही सो तू गुर शब्द विचार नानक इस देही विच नाम निधान है पाइए गुर कह हित पारासा महला तीजा सच रतिया सुगणी जिन्हां गुर कह शब्द सिंगार घर ही सो पर पाया सचे शब्द विचार अवगुण गुणी बगसाया हर सिव लिव लाई हर वर पाया कामणी गुर मेल मिलाई रहाओ एक पैर हदूर न जानने दूजे परम भुलाए क्यों पैन डहागणे दुखी रहण वहाए जिनके मन सच वस्या सची कार कमाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ

Guru. Wah, guru. Wah, guru. Wah, guru. Wah, guru. Wah, guru. Wah, guru.

वाह गुरु, वाह गुरु।

गुरु वाह गुरु वाह गुरु वाह गुरु।

Guru, Vah.

guru, wah guru, wah guru, wah.

Guru, Vaheguru, Vaheguru.

गुरु वाह गुरु वाह गुरु वाह गुरु वाह गुरु वाह गुरु वाह गुरु वाह

Wahguru, Wahguru, Wahguru, Wahguru, Wahguru, Wahguru, Wahguru.

Guru, Wah, Guru, Wah, Guru, Wah, Guru, Wah, Guru, Wah, Guru, Wah.

Guru, Guru, Guru.

ഗുരു ആ

Guru Vai Guru Vai Guru Vai Guru

グルバイグル。

ぐるんわいぐるんわいぐるんわいぐるんわいぐるんわいぐるんわいぐるんわいぐるんわいぐるんわいぐるん

ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ ਸਿਮਰੋ ਜਾਸ ਬਸੰਬਰੇ ਕੈ ਨਾਮ ਜਪਤਿਆ ਗੰਤ ਨੇਕੈ

ਤਿੰਨ ਜਨ ਸੜਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭੈ ਸਦ ਜਤੀ ਦਾਤੇ ਹਰ ਸਿਮਰਨ ਨੀ ਚੌ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ

ਕਾ ਨਾਮ ਸੰਗ ਹੋਤ ਸੁਹੇਲਾ। ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ। ਗੁਰਮੁਖ ਨਾਨਕ ਗੁਰਮੁਖ ਪਰਮ ਗਤ ਪਾਈਐ।

ਮਿੰਨਤ ਪਾਵੇ ਵਿਸਰਾਮ। ਓ ਮੈਲਾ ਮਲਕਵੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕਹਿ ਸੰਗ। ਜੇ ਮਾਰ ਕੇ ਗਨਯਾਇਨ ਕੋਸਾ ਹਰ ਕਾ ਨਾਮ, ਸੰਤੋਸਾ ਜੈ ਪੈਂਡੇ ਮਾਨ, ਦਗਬਾਰਾ ਹਰ ਕਾ ਨਾਮ ਸੰਗ ਜਿਹਾਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੇ ਨਾਲ ਪਛਾਨੂ। ਜੈ ਮਾਂ ਭਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ, ਜਾਂ ਤ੍ਰਿਖਾ ਮਨ ਤੁਜੈ ਕਰਖੈ, ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕਹਿ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਹਿ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖਦ ਸਾਧ।

ਸਤਾਣੀ ਹਰ ਪ੍ਰਤਾਪ ਜਾਣੇ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਣ ਸਮਾਧ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪਰਟ ਨਹੀਂ ਛਪੇ ਹਰ ਕੀ ਭਗਤ ਮੁਕਤ ਭਉ ਕਰੇ ਨਾਨਕ ਜਨ ਸੰਗ ਕੀਤੇ ਤਰੇ।

ਕੀ ਸਰਣੀ ਪਰੇ। ਜਿਸ ਜਨ ਕੋ ਪਰਦਰਸ ਪਿਆ ਸਾ ਨਾਨਕ ਤਾਂ ਕੇ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਭਮਾਨ, ਆਪਸ ਕੋ ਜੋ ਜਾਣੇ ਨੀਚਾ ਸੋ ਗੁਣੀਏ ਸਭ ਤੇ ਉੱਚਾ, ਜਾਂ ਕਾ ਮਨ ਹੋਏ ਸਗ ਕਿਰੀ ਨਾ ਹਰ ਹਰ ਨਾਮ ਤੇ ਘਟ ਘਟ ਜੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੇ ਸਗਲ ਸਿਸ਼ਟ ਸਾਜਨਾ, ਸੁਖ ਦੁਖ ਜਨ ਸੰਦਿਸ਼ਟੇ ਤਾਰ

ਕੋਇ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਮਲ ਕਰਮ ਸਰਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉੱਦਮ ਮੈਂ ਉੱਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਮਖਾ

ਪਿਆ ਤਿਸ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਮਨ ਮੂਲ ਤੇ ਕਮ ਦਿਸ਼ਟਾਨੀ ਜੰਤੂ ਸਾਜ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖਸੂਧ।

ਘਰ ਉੱਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸਗਨ ਸੰਬਨਤਾ ਸੰਗ ਹੱਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਧਾਏ ਪਵਨ ਪਾਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਰਲ ਸਮਗਰੀ ਸੰਗ ਸਾਧ ਵਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ

ਕਿ ਅੰਤਰ ਮਨ ਮਾਇਆ ਸਭ ਸੁਨਾਹੀ ਕਿਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਹ ਪਹਿਲੋ ਸੁਆਨ, ਅੰਤਰ ਅਗਨ ਬਾਹਰ ਤਨ ਸੁਆਹ, ਗਲ ਪਾਤਰ ਕੈਸੇ।

ਆਪਣੀ ਅਮਾਨ ਕਸ਼ਬੌਰ ਸਾਹਿਬ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪੀ ਕੋ ਹੈ ਬੌਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਦੀ ਜਿਸ ਕੀ ਬਸਤ ਸਾਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ

ਜਨਾਬਕ ਸੇ ਬਿਜਾਵਤ ਨੇ ਰਾਮ ਉਪਾਵ ਸਿਆਣਬ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜੈ ਸੁਭਾਵਿਤ ਸਿਲੈ ਲੜ ਲਾਏ ਥਾਂਤ ਨੰਤ ਰਿਆ ਸਮਾਏ ਸੋ ਸ

ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ਼ਟਾ ਕਿਰ ਕੋ ਰਖ ਮਨਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਅੜਾਵੇ ਤੇ ਜੇ ਧਿਆ ਕਰਤਵ ਲੁਭਾਵੇ ਜੇ ਪ੍ਰਸਾਦ ਸੁਖ ਸੇ ਸੂਈ ਜੈ ਮਨਾੜ ਪੈਰ ਤਾਕਾ ਜਸ ਕਵੀ ਜੈ ਜੇ ਪ੍ਰਸਾਦ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇ ਰੋ ਰਹਿਤਾ ਧਰਮ ਮਨਸਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬਤ ਦਰਗਹਿ ਮਾਨ ਪਾਵੇ ਨਾਨਕ ਪਸਿਤੀ ਕਰ ਜਾਵੇ।

ਲਾਗੇ ਜੇ ਪ੍ਰਸਾਦ ਕੋ ਨਾ ਪਹੁੰਚੇ। ਮਨ ਸਾਧ ਸਾਧ ਸਿਮਰੋ ਪ੍ਰਭੇ ਉੱਚੇ, ਜੇ ਪ੍ਰਸਾਦ ਪਾਏ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਭੁੱਖਨ ਪਹਿਰੀਜੇ, ਮੰਤਰ ਸਿਮਰਤ ਕਿਉਂ ਆਲਸ ਕੀਜੇ। ਜੇ ਪ੍ਰਸਾਦ ਅਸਵਸਤ ਸਵਾਰੀ, ਮੰਦਰ ਪੱਕੋ ਕਬੂ ਨਾਮ ਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ, ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬੰਤ ਬਣਾਈ। ਉਠ ਤੋਂ ਬੈਠ ਸਤ ਸੇ ਧਿਆਈ, ਤਿਸੇ

ਸਾਧ ਨਾਨਕ ਜਸ ਗਏ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਭੇਖੇ ਵਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸੈ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਸੈ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤਲਾ ਗੁਰ ਪ੍ਰਸਾਦ ਨਾਨਕ ਮਨ ਜਾਗੋ

ਸਾਧ ਕੇ ਸੰਗ ਮਗੋਚਲ ਹੋਤ ਸਾਧ ਸੰਗ ਮਲ ਸਗਲੀ ਕੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਮ ਨੇਰਾ ਸਾਰ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪੁਰਾਣੀ ਨਾਨਕ ਸਾਧ ਕੇ ਸੋਭਾ ਬ੍ਰਹਮਾ ਇਸਮਾਨੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਭੁਲੇ।

ਕਰੇ ਸਾਧ ਸੰਗ ਮਸਤਕ ਉੱਚਰ ਲਹਿ ਸਾਧੂ ਕੈ ਸੰਗ ਜਰ ਸਹਿ ਸਾਧਕ ਸੰਗ ਵਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਰ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋਤਨ ਪਾਵੇ ਜਿਸ ਧੰਤੇ ਸਭ ਕੋ ਬਰਸਾਵੇ।

ਕੰਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨੇ ਕਿਸ਼ ਕਾਲ ਦਰਸ਼ਨ ਭੇਟ ਤੋਤ ਨਿਹਾਲ ਸਾਧਕ ਸੰਗ ਕਲੋਕ ਧਾਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਇਆਂ ਸੁਹੇਲਾ ਸਾਧ ਸੰਗ ਵਿਸ਼ਰ ਤਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧਕ ਸੰਗ ਨ ਮਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੇ ਨਾਨਕ ਉਧਰੇ ਸਾਧ ਸੁਨ ਰਸੇ ਸਾਧਕ ਸੰਗ ਸੁਨੋ ਹਰ ਨਾਓ ਸਾਧ ਸੰਗ ਹਰ ਕੇ ਗੁੰਗਾਓ ਸਾਧਕ ਸੰਗ ਨ ਮੰਤੇ ਵਿਸਰੇ ਸਾਧ ਸੰਗ ਸਰਪ ਨਿਸਤਰੇ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਟਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗ ਗਤ ਪਈ ਮਾਰੀ ਸਾਧਕ ਸੰਗ ਵਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇ ਤਸ ਨੇ ਦਿੱਤਾ ਵਿਗਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰੇ ਭਰਪੂਰ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਏ ਨਾਨਕ ਸਾਧ ਪ੍ਰਭ ਭੇਦ ਨਾ ਭਾਈ

ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰਉਪਕਾਰ ਮਾਹ।

ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਕਹਿ ਰੰਗ, ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਅਵਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਜਾਗਤ, ਬ੍ਰਹਮ ਗਿਆਨੀ ਅੰਬੁੱਤ ਤਿਆਗਤ,

ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਏ, ਬ੍ਰਹਮ ਗਿਆਨੀ ਕੋ ਵੱਲ ਵੱਲ ਜਾਈਏ, ਬ੍ਰਹਮ ਗਿਆਨੀ ਕੋ ਖੋਜੇ ਮਹੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕੇ ਸਗਲ ਮਨ ਮਾਏ।

ਭਗਵੰਤ ਕੀ ਟਹਿਰ ਕਰੇ ਨਿਤਨੀਤ ਮੰਤਨੇ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਿਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਿਤ ਜੋ ਮਨ ਪ੍ਰਭੂ ਦੇ ਰਾਮ ਨਾਮ ਆਤਮੈ ਸੋ ਦੇ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕੇ ਉਦੇਸ਼ ਜਗ ਜੀਵੇ ਹਰ ਕੀ ਕਦਾ ਹਿਰਦੇ ਵਿਸਾਵੇ ਸੋ ਪੰਡਿਤ ਫਿਰ ਜੋ ਨਾਵੇ।

ਤਸਕਾ ਰਾਮ ਸਤਿ ਰਾਮਦਾਸ ਆਤਮ ਰਾਮ ਤ੍ਰਿਸ਼ਨ ਧਰੀ ਆਇਆ ਦਾਤ ਸੰਦਨ ਭਾਏ ਤਿਨ ਪਾਇਆ ਸਦਾ ਨਿਕ ਨਿਕਟਾ ਰਜਾਨ ਸੋ ਦਾਸ ਧਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ।

ਕਈ ਕੋੜ ਆਤਮ ਧਿਆਨ ਧਾਰੇ, ਕਈ ਕੋੜ ਕਵਕਾ ਵਿਚਾਰੇ, ਕਈ ਕੋੜ ਨਵਤਨ ਨਾਮ ਧਿਆਵੇ, ਨਾਨਕ ਕਰਤੇ ਕਾ ਅੰਤ ਨ ਪਾਵੇ, ਕਈ ਕੋੜ ਭੈ ਅਭਿਮਾਨੀ, ਕਈ ਕੋੜ ਅੰਧ ਗਿਆਨੀ, ਕਈ ਕੋੜ ਕਿਰਪਨ ਕਠੋਰ, ਕਈ ਕੋੜ ਭਿਗ ਆਤਮ ਨਿਕੋਰ।

ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖ ਨਿਭ ਜਾਏ, ਕਈ ਕੋਟ ਪੌਣ ਪਾਣੀ ਬੇਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਅਰ ਸੂਰ ਨਖੱਤਰ, ਕਈ ਕੋਟ ਦੇਵ ਦਾਨ ਮਹਿੰਦਰ ਸਰਚਤਰ, ਸਭ ਸਮੱਗਰੀ ਤੁਮ ਆਪਣੇ ਸੂਤ ਆਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜਸ ਤਮ ਸਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮਾਉਂਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰਜੀਵੇ, ਕਈ ਕੋਟ ਗਿਰੀ ਮੇਰ ਸੁਣਤੀ ਵੇ, ਕਈ ਕੋਟ ਜਕਨਿ ਪ੍ਰਸਾਦ, ਕਈ ਕੋਟ ਭੂਤ ਪ੍ਰੇ ਸੂਕਰ ਮਿਨਗਾ, ਸਭ ਤੇ ਨੇੜੇ ਸਭੂ ਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬੋਚੋਨੀ ਫਿਰੇ, ਕਈ ਕੋਟ ਬੈਠਦੀ ਖਾਏ, ਕਈ ਕੋਟ ਘਾਲੇ ਤੁਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭਕੇ ਹਾਥੇ, ਕਈ ਕੋਟ ਬਹਿ ਬੈਰਾਗੀ, ਰਾਮ ਨਾਮ ਸੰਗਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ, ਕਈ ਕੋਟ ਮਾਂਗੇ ਸਤਸੰਗ ਪ੍ਰਭ ਬ੍ਰਹਮ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਬਾਰ ਪਸਰੇ ਪਸਾਰ, ਸਦਾ ਸਦਾ ਇੱਕ ਇੱਕ ਓਂਕਾਰ, ਕਈ ਕੋਟ ਕੀਨੇ ਬਹੁ ਭਾਤ, ਪ੍ਰਭਤੇ ਹੋਏ ਬ੍ਰਹਮਾ ਸਮਾਤਾ, ਕਾਂਤ ਨ ਜਾਣੇ ਕੋਏ ਆਪੇ ਆਪ, ਨਾਨਕ ਪ੍ਰਸੋਏ, ਕਈ ਕੋਟ ਪਾਰ ਮੁਕੇ ਦਾਸ, ਤਿਨ ਹੋ ਤੇ ਆਤਮ ਪ੍ਰਕਾਸ, ਕਈ ਕੋਟ ਤਤ ਕੇ ਵੇਤੇ ਸਦਾ ਨਿਹਾਰੇ, ਇੱਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ ਉਨ ਪਏ ਸਦ ਸਦੀ ਜੀਵੇ, ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ,

ਲੋਕ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਲ ਨੇ ਜਲ ਤਲ ਮਈਅਲ ਸੋਏ ਅਸ਼ਪਦੀ ਕਰਨ ਕਰਾਵਣ ਕਰਨੇ ਜੋ ਜੋ ਤਿਸ ਭਾਵੇ ਸੋਈ ਹੋ ਕਿਨਮੇ ਥਾਪੂ ਥਾਪਣਾ ਆਰਾਂਤ ਨੇ ਕਿਛਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਜੇ ਹੁਕਮ ਜਮਾਵੇ ਹੁਕਮੇ ਉਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ ਪ੍ਰਭ ਪਹਵੈ ਮਾਨੁਗਤ ਪਾਵੇ ਪ੍ਰਭ ਪਾਵੇ ਤਾਂ ਪਾਤਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੈ ਪ੍ਰਭ ਪਾਵੇ ਤਾਂ ਪਤਿਤ ਉਧਾਰੇ ਆਪ ਕਰੇ ਆਪਣੇ ਵਿਚਾਰੇ ਦੋਵਾਂ ਸਰਿਆਂ ਕਾ ਆਪ ਸਵਾਮੀ ਖੇਲੇ ਵਿਕਸੇ ਅੰਤਰਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨਾਵੇ ਕਹੋ ਮਨੁੱਖ ਦੇ ਕਿਆ ਹੋਏ ਆਵੇ ਜੋ ਤੁਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤੁਸ ਭਾਵੇ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੇ ਜੇ ਜਾਣ ਤੇ ਆਪ ਨਾ ਬਚੇ

ਬਹੁ ਜੋਨ ਭਰਮਾਵੈ। ਤਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ। ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕੀਆ ਮੁਕਤਾ ਕਿਸ ਗਵਾਵੇ। ਧਨਵੰਤਾ ਹੋਏ ਕਰ ਕਰਵਾਵੇ, ਤ੍ਰਿਣ ਸਮਾਨ ਕਿਸ ਸੰਗ ਨਾ ਜਾਵੇ। ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ, ਬਲ ਪਿਤ੍ਰਤਾ ਕਾ ਹੋਏ ਵਿਨਾਸ। ਸਭ ਤੇ ਆਪ ਜਾਣੇ ਬਲਵੰਤ, ਕਿਨਮੇ ਹੋਏ ਜਾਏ ਪਸਮੰਤ। ਕਿਸੇ ਨਵਦੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਕੁਆਰੇ। ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ,

ਕਵੇ। ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ। ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝਤੇ ਕਛੋਏ ਤਬ ਇਸ ਕੋ ਸੁਗੁਨਾਏ ਕੋਏ।

ਵੇਖਿਆ ਕਿ ਕਰੇ ਨਾ ਦਿੱਤਾ ਹੋਏ ਖਾਖਾ ਮਾਰੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੂਰਨ ਮਨੋਹਰਤ ਬਿਰਤੇ ਸਭ ਕਾਜੇ ਨਾਮ ਰੰਗ ਸਰਸ ਕੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਾਸ ਦਾ ਨਾਨਕ ਹਰ ਜਾਓ ਕਰਨ ਕਰਾਵਣ ਕਰਨੇ ਆ

ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਪਦੀ ਸੰਤ ਕੇ ਦੁਖਨ ਆਰ ਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ

ਤੱਗੀ ਲੋਤਾ ਸੰਦਕੇ ਦੁਖੀ ਕੀ ਜੜ ਕਿਸ਼ਨਾ ਏ ਆਪਨ ਵੀ ਜਾਪੇ ਕਾਏ ਸੰਦਕੇ ਦੁਖੀ ਕੋ ਆਪਣ ਰੱਖਣਹਾਰ ਨਾਨ ਸੰਤ ਪਾਵੇ ਤਾਂ ਲੈ ਵਾਰ ਸੰਦਕਾ ਦੁਖੀ ਓ ਮਿਲਾਏ ਜਿਉਂ ਜਲ ਵੀ ਹੁਣ ਮਛਲੀ ਤਰਬੜਾਏ ਸੰਦਕਾ ਦੁਖੀ ਭੁੱਖਾ ਨਹੀਂ ਰਾਜੇ ਜਿਉਂ ਪਾਪ ਕੀ ਤਨ ਨਹੀਂ ਤਰਾਪੇ ਸੰਦਕਾ ਦੁਖੀ ਛੁੱਟੇ ਅਕੇਲਾ ਜਿਉਂ ਵਾੜ ਤਿਲਖੇਤ ਮਾਏ ਦੁਵੇਲਾ ਸੰਦਕਾ ਦੁਖੀ ਧਰਮ ਤੇ ਰਹਿਤ ਸੰਦਕਾ ਦੁਖੀ ਸਦਮ ਤਿਆ ਕੈਦ ਕੀਰਤਨ ਕਾ ਧੁਰੀ ਪਿਆ ਨਾਨਕ ਜੋਤਿ ਭਾਵੇ ਸੋਏ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿੱਠੇ ਕੋਏ ਨਾਨਕ ਜਾਣੇ ਸੱਚਾ ਸੋਏ ਸਾਧ ਘੱਟ ਤਿਸਕੇ ਉਹ ਕਰਨੇ ਹਾਰ ਸਾਸਦਾ ਤਿਸਕੋ ਨਮਸਕਾਰ ਪ੍ਰਕੀ ਉਸਤ ਕਰੋ ਦਿਨ ਰਾਤ ਤੇ ਧਿਆਵੋ ਸਾਸ ਕੇ ਰਾਸ ਸਭ ਕੁਝ ਵਰਤੇ ਤਿਸਕਾ ਕੀਆ।

ਸਤਿਵਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਾ ਸੁਹੇਲਾ ਕਲੈ ਜੀਓ ਨੈਣੋ ਪੇਈ ਠਾਕੁਰ ਕਾ ਰੰਗ ਸਾ ਸੰਗ ਬਿਨਸੇ ਸਤਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੇ ਅਰਬਿੰਦ ਕਰ ਕਰਮ ਸਰਵਨ ਹਰ ਕਥਾ।

ਕਰਮਗੀ ਸਦਾ ਸਦਾ ਜਨ ਤੇ ਸੁਖੀ ਏਕੋ ਏਕ ਏਕ ਪਛਾਣੇ ਤਤ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝੇ ਤਿਸਕੀ ਜਾਨੋ ਤ੍ਰਿਸ਼ਨਾ ਬੁਝੇ।

ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਰੋਗ ਜਿਉ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਣ ਜਿਉਂ ਪਾਖਾਣ ਨਾਵ ਚੜ੍ਹਤ ਰਹੇ ਪ੍ਰਾਣੀ ਗੁਰ ਚੜ੍ਹਨ ਲਗਤ ਨਿਸਤਰੇ ਜਿਉਂ ਅੰਧਕਾਰ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾ ਉਦਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਟਾਵੇ ਤਿਨ ਸੰਤ

ਦੇ ਕੋਈ ਸੱਚ ਕਰਨੀ ਸਰਦਾ ਕੀ ਰਹਿ ਸੱਚ ਸੱਚ ਹਿਰਦੇ ਸਤਮੁਖੈ ਸੱਚੀ ਦੇ ਸੱਚਾ ਆਕਾਰ ਸੱਚ ਵਰਤੇ ਸੱਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕੇ ਤ੍ਰੈਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜੇ ਸੋਵੇ ਸੋ ਪ੍ਰਸੰਨ ਅਸ਼ਪਰੀ ਆਵਨਾ ਸੀ ਬ੍ਰਹਮਨ ਮੇਰਾ ਮਾਨੁ ਕੀ ਤੂੰ ਪ੍ਰੀ ਤਿਆਗ ਤਿਸਤੇ ਭਰੇ ਨਾਇਕ ਕੋਏ ਸਰਵ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੀ ਕੀ ਚਰਨੀ ਪਾਓ ਨਾਨਕੇ ਮਨੇ ਅਰਨਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਏ ਹੋ ਹਰਨ ਭਨ ਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨੰਦ ਰੂਪ ਮੰਗਲ ਸਜਾ ਕੇ ਸਰਵ ਥੋਕ ਸੁਨੇਹਾ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਬੀਸਰ

ਸੂਤ ਜਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜੰਦੇ ਜੰਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾਕੋ ਭਰਮਾਏ ਜਨ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇ ਕਿਰੇ ਕਰੰਗ ਨਾਨਾ ਬਿਰਕੀਨੋ ਵਿਸਤਾਰ ਪ੍ਰਭਮ ਨਾਸੀ ਏਕੰਕਾਰ ਨਾਨਾ ਚਲਤ ਕਰੇ ਖਨਮਾਏ ਪੂਰੇ ਪੂਨ ਸਭ ਢਾਏ ਨਾਨਾ ਬਿਰਕਰਮੰਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਤਿਸਕੇ ਸਭ ਤਿਸਕੇ ਟਾਓ ਜਬ

ਸਤ ਜਾਕਾ ਸਤ ਅਸਧਾਨ ਪੁਰਖ ਸਤ ਕੇ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਏ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਭਵੇ ਸਤ ਨਿਰਧ ਬੂਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਹਤ ਕਾ ਜਿਸ ਕੀ ਸਿਰ ਸੁਕਾਨੇ ਹਾਰ ਅਵਰ ਨ ਬੂਝ ਕਰਤ ਵਿਚਾਰ

ਕੇ ਵਤਨ ਪਦਾਰਥ ਲਹਿ ਹੋਏ ਦਾਤੇ ਤੂੰ ਕੱਟ ਨਹਾਰ ਜਾ ਕੇ ਸੰਗ ਤਰੇ ਸੰਸਾਰ ਜਨਕਾ ਸੇਵ ਸੋ ਬੜ ਭਾਗੀ ਜਨਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਬੇ ਸੱਚ ਨਾਨਕ ਹੋਸੀ ਪੈ ਸੱਚ ਅਸ਼ਵਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਤ ਹਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਨਤਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਿਆਇਆ ਤਤ ਗਿਆਨ ਤਿਸ ਮਨ ਪਰਟਾਇਆ ਪੈ ਤੇ ਨਿਰਭੋ ਹੋਏ ਵਸਾਨਾ ਜਿਸ ਤੇ ਉਪਜਿਆ ਤਸਮਾਏ ਸਮਾਨਾ ਬਸਤ ਮਾਏ ਲੇ ਬਸਤ ਕਢਾਈ ਤਾਂ ਕੋ ਭਿੰਨ ਕਹਿਣਾ ਚਾਹੇ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵ ਗਿਆ ਗਿਆਕਾਰੀ ਠਾਕੁਰ ਕਾ ਸੇਵ ਸਦਾ ਬਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵ ਕੀ ਨਿਰਮਲੀਤ ਠਾਕੁਰ ਕੋ ਸੇਵ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ

ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਵਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਸਿਰ ਦੇ ਹਰ ਨਾਮ ਅਨਕਵਾਰ ਗੁਰ ਕੋ ਬਲ ਜਾਓ।

ਵਰਤਾਏ ਅੰਧ ਪਿਆ ਦੁਖ ਨਾਠੇ ਭਾਈ। ਜਨਮ ਜਨਮ ਜਨਮ ਬਣ ਕੇ ਮਿਟੇ ਅੰਦੇਸੇ, ਸਾਧੂ ਕੇ ਪੂਨ ਉਪਦੇਸੇ, ਭਉ ਚੂਕਾ ਨਿਰਭਉ ਹੋਏ ਵਸੇ, ਸਗਲ ਵਿਆਜ ਮੰਤੇ ਗਏ ਨਸੇ, ਇਸਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਤਿਤ ਪੈ ਚੁੱਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਗੁਣ ਨਿਰਗੁਣ ਆਪ ਸਰਗੁਣ ਵੀ ਹੋਈ, ਕਲਾ ਧਾਰ ਜਿਨ ਸਗਲੀ ਮੋਈ, ਆਪਣੇ

ਪਾਏ ਸੰਗ ਨਾ ਚਾਲ ਤੇ ਰਹਿ ਧਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਸੁਤ ਮੀਤ ਕੁਟਾ ਮਰਵਣ ਤੇ ਕਹੋ ਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਧਾਰ ਤੇ ਕਹੋ ਹੋ ਕਵਨ ਛੁਟਕਾਰ ਆਸਾ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਸਾਰੇ ਜੰਦੀ ਏ ਤੇ ਬੁਝੇ ਨਾ ਬਗਾਨਾ ਨਾਮ ਸਾਨਾ ਪਛਤਾਨਾ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਬੋ ਡੁੱਬੇ ਸਿਆਣੇ ਹਰ ਕੀ

ਆਇਆ ਜਨਮਣ ਦੂਪਰ ਗਿਆ ਇਸ਼ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਸੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨ ਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ

ਸਾਧਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰ ਸਮਾਏ ਪ੍ਰਭਖਸ਼ਨ ਅਧੀਨ ਦਿਆਲ ਭਗਤ ਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਡਾ ਕਰਤ ਪ੍ਰਿਤਪਾਲ ਆਦਿ ਪੁਰ ਕਾਰਨ ਕਰਤਾਰ

ਕਿਸੇ ਭੂਕਮ ਤਿਪਤਾਵੇ। ਕਰਨ ਕਰਾਵਣ ਕਰਨੇ ਹਾਰ, ਨਾਨਕ ਕਰਦੇ ਕਾ ਨਾ ਹੀ ਸਮਾਰ। ਜਾ ਆਪਣੀ ਸੋਭਾ ਆਪਣੇ ਸੰਗ ਮਨਾਏ, ਤਾਂ ਹੁਕਮ ਨਮਾਏ ਬਾਪ ਮਿੱਤਰ ਸੁਧ ਭਾਏ। ਜੈ ਸਰ

ਕਰੇ ਜਾਗੂ ਪ੍ਰਭਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰ ਜੀ ਤਤ ਗਾਵੇ ਤਾਂ ਨਾਨਕ ਸਰਨ ਸਿਸ਼ਟ ਕਾ ਜੇਤਾ ਜੀ ਅੰਦਰ ਸਬਦਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਕੇ ਜਿਸ ਕੋਏ ਨ ਮਾਰੇ ਸੋ ਮੂੰਹ ਅਜ ਮਨੋ ਮਜ਼ਾਰੇ

ਕਲਿਆਣ ਸਭੇ ਉੱਪਰ ਹੋਵਤ ਕਿਰਪਾਲ। ਆਪਣੇ ਕਰਤਵ ਜਾਣੈ ਆਪ, ਅੰਦਰ ਜਾਮੀ ਰਿਓ ਵਿਆਪ। ਪ੍ਰਤਪਾਲੇ ਜੀਅਨ ਭਉ ਭਾਨ, ਜੋ ਜੋ ਰਸਿਓ ਸੋ ਤਿਸੇ ਧਿਆਤ। ਜਿਸ ਭਾਵੇ ਤਿਸ ਲਏ ਮਿਲਾਏ, ਭਗਤ ਕਰੇ ਹਰ ਕੇ ਗੰਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕਿਕ ਜਾਣਿਆ। ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਮਿਰਤੀ ਜਾਏ। ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ

ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ। ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਣ ਹਾਰ, ਸਿਰੇ ਉੱਪਰ ਠਾਡਾ ਗੁਰਸੂਰਾ, ਨਾਨਕਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ, ਦਸਨ ਪੇਖ ਤੂ ਦ੍ਰਿਸ਼ਟ।

ਆਪ ਸਤ ਗਿਆ ਸੰਸਾਰ ਦਿਸ ਪ੍ਰਭਦੇ ਸਗਲੀ ਉਤਪਾਦ ਦਿਸ ਭਾਵੇ ਤਾਂ ਕਰੇ ਵਿਸਥਾਰ ਦਿਸ ਭਾਵੇ ਤਾਂ ਏਕ ਓਂਕਾਰ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ।

ਜੋਗ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸਦੇ ਹੋਏ ਸੋ ਨਾਹੀ ਬੁਰਾ ਉਰ ਕਹੋ ਕਿਨੇ ਕਿਸ ਕਰਾ ਭਲਾ ਕਰਤੂ ਦਾ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਦਾਰੀ ਸਭ ਸਹਾਜ ਹੋਤ ਬੋਧ ਆਪ ਨੂੰ ਸੰਗਰਾਜ ਤਾਂ ਕਿ ਕਦਮਤ ਕਹੀ ਨਾ ਜਾਏ ਦੂਸਰ ਹੋਏ ਤੇ ਸੋਝੀ ਪਾਏ।

ਧਨ ਧਨ ਜਨ ਆਇਆ ਜਿਸ ਪ੍ਰਸਾਦ ਸਬਜਕਤ ਰਾਇਆ ਜਨ ਆਪਣ ਕਾਏ ਸੁਆਓ ਜਨ ਕੈ ਸੰਗਜਿਤ ਆਵੇ ਨਾ ਉਹ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਅਸ਼ਪਦੀ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ

ਰਤਨ ਸੰਤ ਕੁਮਾਰ ਤੋਂ ਤੂੰ ਉਧਾਰ। ਆਪ ਤੇਰੇ ਲੋਕਾਂ ਨੇ ਸਧਾਰ ਸਫਲ ਜੀਵਨ ਸਫਲ ਦਾਖਾ ਸੰਗ ਜਾ ਕੇ ਮਨ ਲਗਾ ਹਰ ਰੰਗ ਜੈ ਜੈ ਸ਼ਬਦ ਨਾਦ ਬਾਜੇ ਸੁਣ ਸੁਣ ਆਨੰਦ ਕਰੇ ਪ੍ਰਭ ਕਾਜੇ ਪ੍ਰਭ ਢੇ ਗੋਪਾਲ ਮਾਤ ਕੇ ਮਾਤੇ ਨਾਨਕ ਉਦਰੇ ਤਿਨਕੇ ਸਾਤੇ।

ਵਰਜਨ ਭੈ ਗੁਰਦੇ ਪੂਨ ਹੋਈ ਸੇਵ ਕੀ ਸੇਵ ਆਲ ਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਆ ਪ੍ਰਭਧਾਰੀ ਨਾਨਕ ਨੇ ਵੇਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਭ ਤਾਂ ਨਿਕਾਕਰ ਚੀਤ ਸੁਖਮੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਭ ਜਿਸ ਸ਼ਾਦਾ ਕੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਾਹਿਬ ਹੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਆਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ।

ਤਮਨੀ ਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ

ਦੇਂਦਾ ਦੇ ਲੈਂਦੇ ਤੱਕ ਪਾਏ ਜੁਗਾ ਜੁਗੰਤਰ ਖਾਏ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖੇ ਵੇ ਪ੍ਰਵਾਹ ਹੋ ਸਾਚਾ ਸਾਹਿਬ ਸੱਚ ਨਾਏ ਭਾਖਿਆ ਪਾਓ ਅਪਾਰ ਆਖੇ ਹੈ ਮੰਗੇ ਦੇ ਦੇ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਏ ਵਿਚਾਰ ਕਰਮੀ ਆਵੇ ਕੱਪੜਾ ਨਰੀ ਮੋਗ ਦੁਆਰ ਨਾਨਕੇ ਵੇ ਜਾਣੀਏ ਸਵੇ ਆਪੇ

ਆਵੀਏ ਸੁਣੀਏ ਮਨ ਰੱਖਿਆ ਭਾਉ ਦੁੱਖ ਪਰ ਹਰ ਸੁ ਘੜ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ

ਕਾਇਕ ਦਾਤਾ ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣ ਕੇ ਨਾਇ ਕਰੀ, ਜੇਤੀ ਸਿਰ ਢੋ ਪਾਈ ਵੇਖਾਂ ਵਣ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ।

ਵਿਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ।

ਸਤਿਗੁਣ ਕੋਇ ਕਰੇ। ਸੁਣਿਆ ਹੈ ਸਿੱਧ ਪੀਰ ਸੁਨਨਾਥ, ਸੁਣਿਆ ਹੈ ਧਰਤ ਵਲ ਅਕਾਸ, ਸੁਣਿਆ ਹੈ ਦੀਪ ਲੋ ਪਤਾਲ, ਸੁਣਿਆ ਹੈ ਪੋਏ ਨ ਸਕੇ ਅਕਾਲ।

ਤੋਪੇ ਨਾਮ ਕੇ ਰੰਗ ਉਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਨ ਨਾਓ ਸਭ ਗੁਣ ਤੇਰੇ ਮੈਂ ਨਾਏ ਕੋਏ ਬਿਨ ਗੁਣ ਕੀਤੇ ਭਗਤਨ ਹੋਏ ਸਵਸਥ ਆਦ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਹੋ ਕੌਣ ਸੋ ਵੇਲਾ ਵਕਤ ਕਵਣ ਕੌਣ ਥਿਤ ਕੌਣ ਵਾਰ ਕੌਣ ਸਿਰ ਉੱਤੀ ਮਾਹ ਕਵਣ

ਵਾਲੇ ਤੇਰੇ ਅਸਲ ਤੀਰਥ ਨਾਲੇ ਗਾਵੇ ਜੋਤ ਮਾਵਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰਕਾ ਰੱਖੇ ਧਾਰੇ।

ਮੁੰਦਾ ਸੰਤੋਖ ਸ਼ਰਮ ਪਚੋੜੀ ਧਿਆਨ ਕੀ ਕਰੇ ਭੂਤ ਖਿੰਦਾ ਗਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ।

ਭਗਤ ਗਿਆਨ ਦਿਆ ਪੰਡਾਨ ਘਟ ਘਟ ਬਾਜੇ ਨਾਥ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵੈ।

ਬਦ ਪੌੜੀਆ ਚੜੀਐ ਹੋਏ ਕੀਸ। ਸੁਣ ਗੱਲਾਂ ਆਕਾਸ ਕੀ ਕੀਟਾ ਰੀਸ ਨਾਨ ਨਦਰੀ ਪਾਈਆ ਪਾਈਐ ਕੂੜੇ ਕੂੜੀ ਠੀਸ ਕੂੜੀ ਕੂੜੇ ਠੀਸ। ਆਖਣ ਜੋਰ ਚਪੈ ਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋ ਨ ਰਾਜ ਮਾਲ ਮਨ ਸੋਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸਤ ਜੋਰ ਕਰਵੇ ਖਿਸ ਹੋਏ ਨਾਨਕ ਉੱਤਮ ਨੀਚਨ ਕੋਏ। ਰਾਤੀ ਰੁੱਤੀ ਦਿੱਤੀ ਵਾਰ ਪੌਣ ਪਾਣੀ ਅਗਨੀ ਪਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਅਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਉਹ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪੌਣ ਪਾਣੀ ਬੈ ਸੰਤਰ ਕਿਤੇ ਕਾਨ ਮਹੇਸ ਕਿਤੇ ਬ੍ਰਹਮੇ ਘਾਟ ਕੜੀਏ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ

ਕੀਤਿਆ ਖਾਣੀ, ਕੀਤਿਆ ਬਾਣੀ, ਕੀਤੇ ਪਾਤ ਨਰਿੰਦ, ਕੀਤਿਆ ਸੁਰਤੀ ਸੇਵ, ਕੀਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਮਨੋਦ ਕੋਟ ਆਨੰਦ, ਸਰਮਗੰਡ ਕੀ ਬਾਣੀ ਰੂਪ, ਤਿੱਥੇ ਘਾਟ ਘੜੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਤਿੱਥੇ ਕੜੀਏ ਸੁਰਤ ਮਤ ਮਨ ਬੁੱਧ, ਤਿੱਥੇ ਕੜੀਏ ਸੁਰਾਂ ਸਿਧਾਂ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੇ ਉਹ ਨ ਕੋਈ ਹੋਰ, ਤਿੱਥੇ ਜੋਤ ਮਹਾਵਲ ਸੂਰ, ਤਿੰਨ ਮੇਰਾ ਮਰਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥੇ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਮਾਘ ਪਾਤਸ਼ਾਹ ਹੀ ਦਸਵੀਂ ਛਪੇ ਛੰਦ ਤੁਐ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹੰਜੇ ਰੂਪ ਰੰਗ ਅਰ ਰੇਖ ਭੇ ਕਹਿ ਨਾ ਸਕਤ ਕਹਿ।

ਕਰਦੇ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਧਾਰੇ ਨਮਸਤਮ ਪਾਰੇ ਨਮਸਤਮ ਸੁਦੇ ਸੋਏਕੇ ਨਮਸਤ ਅਨੇਕੇ ਨਮਸਤਮ ਭੂਤੇ ਨਮਸਤਮ ਯੂਪੇ ਨਮਸਤ ਨਿਕਰਮੇ ਨਮਸਤ ਨਿਰਭਰਮੇ ਨਮਸਤ ਨਿਰਦੇਸੇ ਨਮਸਤ ਨਿਰਭੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤੇ ਨਿਰਧਾਤੇ ਨਮਸਤੇ ਨਿਰਘਾਤੇ।

ਵਾਹਿ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੰਯੋਗੇ ਨਮਸਤੰ ਅਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤ ਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਅਮਜਵੇ ਨਮਸਤ ਸਤ ਅਜਵੇ ਦੇਸ ਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ

ਅਨੰਗੇ ਤਿਰਭੰਗੀ ਅਨੰਗੇ ਨਮੋ ਜੀਵ ਜੀਵਨ ਨਮੋ ਬੀਜ ਬੀਜੇ ਖਿਜੇ ਭਿਜੇ ਸਮਸਤ ਪ੍ਰਸੀਜੇ ਕਿਰਪਾਲ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਧਾਰ ਸਤਿਗੁਣ।

ਧਰਮ ਤਾਂ ਸੋ ਭਰਮ ਰਹਿਤ ਭੂਤ ਲੱਖ ਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਰਣਾਮ ਗਰਭ ਗੰਜਨ ਦੁਸ਼ਟ ਭੰਜਨ ਮੁਕੁੰਦ।

ਹੈ ਪ੍ਰਸਾਦ ਕਥ ਤੇ ਕੇ ਛਜ ਦੇਸੇ ਕੇ ਬਿਜ ਭੇਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਬਿਜ ਲੋਕੇ ਕੇ ਦਿਤ ਸੋਕੇ ਕੇ ਵਧੂਤ ਬਰਨੇ ਕੇ ਵਿਭੂਤ ਕਰਨੇ ਕੇ ਰਾਜਨ ਪ੍ਰਭਾ ਹੈ ਧਰਮ ਧੁਜਾ ਹੈ ਕੇ ਅਸ਼ੋਕ ਬਰਨੇ ਕੇ ਸਰਭਾਵ ਭਰਨੇ ਕੇ ਜਗਤਨ ਕਿਰਤੀ ਹੈ ਕੇ ਸ਼ਤਰਨ ਛਤਰੀ ਹੈ ਕੇ ਬ੍ਰਹਮ ਸਰੂਪ ਕੇ ਅਨੁਭਵ ਅਨੁਪੇ ਕੇ ਆਦ ਦੇਵ ਕੇ ਆਪ ਭੇਵ ਕੇ ਚਿਤ੍ਰ ਮਹੀਨ ਕੇ ਅਧੀਨ ਕੇ ਰੋਜ਼ੀ ਰਜ਼ਾ ਕੇ ਰਹੀ ਮੇ ਰਹਾ ਕੇ ਪਾਕ ਵੀ ਐਵੇਂ ਕੇ ਅਬੁਲ ਗੈਵੇਂ ਕੇ ਅਬੁਲ ਗੁਨਾਹ ਕੇ ਸ਼ਾਨ ਸ਼ਾਹ ਕੇ ਕਾਰਨ ਕੁਨ ਕੇ ਰੋਜ਼ੀ ਰਹਿੰਦੇ

ਕੇਸਰ ਪੱਤਰ ਗੰਤਾ ਕੇਸਰ ਪੱਤਰ ਭੇਖੀ ਕੇਸਰ ਪੱਤਰ ਭੇਖੀ ਕੇਸਰ ਪੱਤਰ ਕਾਜੇ ਕੇਸਰ ਪੱਤਰ ਰਾਜੇ ਕੇਸਰ ਪੱਤਰ ਸੁਖ ਹੈ ਕੇਸਰ ਪੱਤਰ ਭੁੱਖ ਹੈ ਕੇਸਰ ਪੱਤਰ ਤ੍ਰਾਣੇ ਕੇਸਰ ਪੱਤਰ ਪ੍ਰਾਣੇ ਕੇਸਰ ਪੱਤਰ ਦੇਸੈ ਕੇਸਰ ਪੱਤਰ ਭੇਸੈ ਕੇਸਰ ਪੱਤਰ ਮਾਨੀਏ ਇਸਦੇ ਪ੍ਰਧਾਨੀਏ ਕੇਸਰ ਪੱਤਰ ਜਾਪੀਏ ਕੇਸਰ ਪੱਤਰ ਤਾਪੀਏ ਤਾਪੀਏ ਕੇਸਰ ਪੱਤਰ ਭਾਨੇ ਕੇਸਰ ਪੱਤਰ ਮਾਨੇ ਕੇਸਰ ਪੱਤਰ ਇੰਦਰੇ ਕੇਸਰ ਪੱਤਰ ਚੰਦਰੇ ਸਰਮ ਕਲੀ ਮੇ ਕੇ ਪਰਮ ਪਹੀ ਮੇ ਕੇ ਅਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਉਸਲ ਬਜ਼ੂ ਹੈ ਤਮਾਮ ਲਰਜ਼ੂ ਹੈ ਹਮੇਸਲ ਸਲਾਮੇ ਸਲੀ ਖਤਮ ਧਾਮੇ ਗੰਨੀ ਮਿਲ ਸ਼ਿਕਿਜਤੇ ਗਰੀਬ ਅਲ ਪਰਸਤੇ ਬਲੰਦਲ ਮੁਕਾਨੇ ਜਮੀਨ ਅਲ ਜਮਾਨੇ ਤਮੀ ਜਲ ਤਮਾਮੇ ਰਜ਼ੂਲ ਨਿਧਾਨੇ ਹਰੀ ਫੁਲ ਜੀ ਮੇਰੇ

ਜੂ ਨਾਸ ਕਾਸ ਗੰਜ ਭੰਜ ਲਖ ਭਖ ਕਾਲ ਦਿਆਲ ਅਲੇਖ ਭੇਖ ਅਨਾਮ ਕਾਮ ਅਗਾਹ ਅਡਾਹ ਅਨਾਥੇ ਪ੍ਰਮਾਤੇ ਜੋਨੀ ਮੋਨੀ ਨਰਾਗ ਨਰੰਗੇ ਨਰੂਪ ਨਰੇਖੇ ਕਰਮ ਭਰਮ ਗੰਜੇ ਲੇਖੇ ਭਜਮ ਬਿਆ ਛੰਦ ਨਮਸਤਿਤ ਪ੍ਰਣਾਮੇ ਸਮਸਤਿਲ ਪ੍ਰਣਾਸੇ ਅਗੰਜਲ ਨਾਮੇ ਸਮਸਤਿਲ ਨਿਵਾਸੇ ਕਾਮ ਵਿਭੂਤੇ ਸਮਸਤਿਲ ਸਰੂਪੇ ਕੁਕਰਮ ਪ੍ਰਣਾਸੇ ਸੁਧਰਮ ਵਿਭੂਤੇ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਐ ਸਰਾਵਕ ਸੁਧ ਸਮੂਹ ਸਧਾਨ ਕੇ ਦੇਹ ਪਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਕੋ ਉਹਨਾਂ ਦੀ ਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾਉਂ ਦੇ ਕਰਦੀ ਬਨੇ ਕਰਦੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ

ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨ ਵਧੇ ਮਨਿੰਦਨ ਸਚਿਰ ਭੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੇ ਤਲ ਮੇ ਪਲ ਹੀ ਪਲ ਮੇ ਸਭ ਧਾਵ ਤਪੇਂਗੇ।

ਪਾਸ ਕੀ ਹੋ ਵਿਖੀਆਂ ਸੋ ਬੈਠ ਕੇ ਐਸੇ ਹੀ ਹੈ ਸੋ ਬੈਸ ਬਤਾਇਓ ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲਿੰਗ ਰੇ ਲਟਕਾਇਓ ਕਾਹੂ ਲਖਿਓ ਅਰਵਾਚੀ ਦਿਸ਼ਾ ਮੈਂ ਕਾਹੂ ਪਛਾਕੋ ਸੀਸ ਨਿਭਾਇਓ

ਸਭ ਪਰ ਕਿਰਪਾ ਦੇ ਸਿਵਾ ਦ੍ਰਿਸ਼ ਕਾਬੂਲਾ ਸੰਦਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜਕੀ ਜਾਣੇ ਜਬਦ ਕਰ ਕਰਾ ਕਰਤਾ ਰਾਮ ਪ੍ਰਜਾ ਧਰਤਮ ਦੇ ਅਭਾਰਾ ਜਬ ਕਰਖ ਕਰਤੋ ਕਬੋ ਤੁਮੈ ਮਿਲਣ ਦੇ ਤਰ ਸਭੂ ਜੇਤੇ ਬਦਨ ਸਿਤ ਸਭ ਧਾਰੇ ਆਪ ਆਪਣੀ ਮੁਝ ਉਚਾਰ

ਦਾ ਤਾਂ ਕੋ ਕਰਪਾਨ ਮਹਾਤਮਾ ਮੂੜ ਕਸ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨ ਪਿਆਪ ਆਪਣੀ ਮੁਦਾ ਚੇਤੀ ਵਰਣਤ ਭਿੰਨ ਭਿੰਨ ਤੁਇ ਤੇਤੀ।

ਸਮਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰਵਾ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰੇ ਕਰਦਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਗਨੇ ਦੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾ ਕੇ ਘਰ ਸੁਭਾ ਕੇ ਸ਼ਬਦ ਵਾਜੇ

ਸੱਚੇ ਸਵਾਰਿਆ ਕਹੇ ਨਾਨਕੇ ਉਹ ਨੰਦ ਆਨੰਦਪੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਏ ਜਨ ਪਾਵੇ ਪਾਵੇ ਤਾਂ ਸੋਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਲੈ ਦਿਸਕ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਾ ਕਹਾਣੀ ਕਰਹਾ ਕਹਾਣੀ ਕਦ ਗੇਰੀ ਕਿਦੁਆਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨੀਐ ਪਾਈਐ।

ਤੂੰ ਜਾਣੇ ਜੀ ਜੰਦ ਸਭ ਖੇਲ ਤੇਰਾ ਕਿਆ ਖਵਾ ਵਖਾਣੇ ਆਖੇ ਹੈ ਤਾਂ ਵੇਖੇ ਸਭ ਤੂੰ ਐ ਜਿਨ ਜਗਤ ਪਾਇਆ ਕਹੇ ਨਾਨ ਤੂੰ ਸਦਾ ਗਮੈ ਤੇਰਾ ਅੰਤ ਨ ਪਾਇਆ ਸੁਨ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।

ਕਰ ਕਿਰਪਾ ਜਿਨ ਨਾਮ ਲਾਇ ਸੇ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਦਿਵੇ ਚਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਉਹ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਰੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਿਤੋਏ ਸੇ ਜਨਾ ਜਿਨੀ ਹਰ ਧਿਆਇਆ ਪਿਤੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਘੁੱਟਮ ਸਹਿਤ ਸੋ ਪਿਤ ਸੰਘ ਸਬਾਈਆ।

ਨਾ ਕਿਤੇ ਸੰਜਮ ਰਹੇ, ਕਰਮ ਕਮਾਏ ਸੱਚੇ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਤੋਂ ਵੋ ਸ਼ਬਦ ਲਾਗੋ ਅਰਸੋਂ ਰਹੋ ਚਿਤ ਰਾਏ ਕਹਿ, ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਤ ਸਾਹਿਬ ਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਇਹ ਤਿਸਨਾ ਵੱਡਾ ਰੋਗ ਲਗਾ ਮਨ ਮਨੋ ਸਾਰਿਆ, ਵੇਦਾਂ ਮੇ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਮੈਂ ਤਾਲ ਲਿਆ ਕਹਿ, ਨਾਨਕ ਜਿਨ ਸਤ ਜਾ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ

ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋਵੇ ਹੋਵੇ ਤਾਂ ਸਨਮ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਨਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੱਡ ਸਦਾਰੇ ਪੜਨੇ ਗੁਰਬਿਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਉਰਤੇ ਕੋਈ ਪੁੱਛੋ ਵੇ ਕੀਆ ਜਾਏ ਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤਨ ਪਾਏ ਫਿਰ ਮੁਕਤ ਪਾਏ ਲਾਲ ਚੰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ

ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਆਰਾ ਨਿਤ ਕਰੇ ਰਸਨਾ ਕਿਹਾ ਕਿਸ ਨੂੰ ਜਾਣੀ।

ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਹੜਾ ਉਹ ਸਿਵ ਸਕਤ ਆਪ ਉਪਾਏ ਕਹਿ ਕਰਤਾ ਕਰਤੇ ਆਪ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤ ਆਏ ਆਪ ਵੇਖੇ ਗੁਰਮੁਖ ਕਿਸੇ ਵਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸੇ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ।

ਮਨੋ ਮਸਾਰੀਏ, ਮਨੋ ਕਿਉਂ ਮਸਾਰੀਏ? ਵਿਣਦਾਤਾ ਜੇ ਅਗਨਮੈ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਬੋਲ ਨਾ ਸਕੇ, ਇਸ ਨੂੰ ਆਪਣੀ ਨਿਵਲਾਵੇ, ਆਪਣੀ ਲਵਿਆਪੇ ਲਾਏ, ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕੇ ਵਿਣਦਾਤਾ ਸੋ ਕਿਉਂ ਮਨੋ ਮਸਾਰੀਏ? ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਦੇ ਖੇਲ ਜਾਇਆ, ਜਦ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਖ ਛੁੜਕੀ ਲੱਗੀ ਤਿਸਮਾ।

ਮਸਾਇਆ ਗੁਰਪ੍ਰਸਾਦੀ ਹਰਮਨ ਮਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋ ਅਜਨ ਸਤਿਗੁਰ ਸਿਉ ਜਿਤ ਲਾਇਆ ਏ ਨੇਤਰੋ ਮੇਰੇ ਆਤਮ ਮੈਂ ਜੋ ਧਰੀ ਹਰ ਮੈਨੇ ਉਹ ਨਾ ਦੇਖੋ ਕੋਈ ਹਰ ਮੈਨੇ ਉਹ ਨਾ ਦੇਖੋ ਕੋਈ ਨਦਰ

ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉੱਤੇ ਸਗਲ ਸੂਰੇ ਦੂਰ ਹੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ, ਭਾਗੀ ਮਾਈ ਭਾਈ, ਜੋ ਚੱਲ ਕੇ ਆਏ ਹੋ ਅਤੇ ਜੋ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਨ ਦਾ ਸਦਕਾ, ਸੁਖਮਨੀ ਸਾਹਿਬ ਦੇ ਜਾਪ, ਪੰਜਾਂ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਹਨ। ਸਤਿਗੁਰ ਮਿਹਰ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ। ਅੰਦਰੋਂ ਗੁਰੂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਅੰਮ੍ਰਿਤ ਵੇਲੇ ਦਾ ਇਹ ਸੁਹਾਵਣਾ ਸਮਾਂ, ਜਿਹੜਾ ਸਾਹਿਬਾਂ ਨੇ ਬਖਸ਼ਿਸ਼ ਕੀਤਾ ਹੈ, ਰਹਿਮਤ ਕੀਤੀ ਹੈ, ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਭਾਈ ਜੇ ਇਸ ਗੁਰਸਿੱਖ 'ਤੇ ਗੁਰੂ ਦੀਆਂ ਵੱਡੀਆਂ ਰਹਿਮਤਾਂ ਹੁੰਦੀਆਂ ਨੇ, ਉਸ ਨੂੰ ਮਹਾਰਾਜ ਅੰਮ੍ਰਿਤ ਵੇਲਾ ਬਖਸ਼ਦਾ ਹੈ। ਕਿਸੇ ਨੇ ਠੀਕ ਹੀ ਲਿਖਿਆ ਹੈ, ਕਹਿੰਦੇ ਕਿ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿੱਤ, ਇੱਕ ਵਡੇਂਦੀ ਆਰਜਾ, ਦੂਜਾ ਸਾਹਿਬ ਆਵੇ ਚਿੱਤ। ਅੰਮ੍ਰਿਤ ਵੇਲੇ ਉੱਠਣ ਵਾਲੇ ਜਨਾਂ ਦੀ ਇੱਕਦਮ ਮਹਾਂਪੁਰਸ਼ਾਂ ਦੀ ਕਿਰਪਾ ਦੇ ਸਦਕਾ ਉਮਰ ਵੱਧਦੀ ਹੈ, ਦੂਜਾ ਗੁਰੂ ਦਾ ਨਾਮ ਚਿੱਤ ਹੁੰਦਾ ਹੈ। ਸੋ ਭਾਗਾਂ ਵਾਲੇ ਹੋ ਜੋ ਆਏ ਹੋ, ਸਤਿਗੁਰ ਕਿਰਪਾ ਕਰਨ, ਇਹ ਨੇਮ ਹਮੇਸ਼ਾ ਬਣਿਆ ਰਹੇ। ਹੁਣ ਆਓ ਆਪਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਵਾਲੇ ਮਹਾਨ ਕੀਰਤਨੀਏ, ਸਤਿਗੁਰਾਂ ਦੇ ਪਾਰ ਬਖਸ਼ਿਸ਼ ਰਹਿਮਤ, ਉਹਨਾਂ ਪਾਸੋਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਰਵਣ ਕਰੀਏ ਜੀ। ਇਸ ਦੇ ਨਾਲ ਹੀ ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਜੋ ਅਖੰਡ ਪਾਠ ਚੱਲ ਰਹੇ ਨੇ, ਉਹਨਾਂ ਦੇ ਭੋਗ ਸਵੇਰੇ 10 ਵਜੇ ਪੈਣੇ, 9 ਵਜੇ ਸ਼ੁਰੂ ਹੋ ਜਾਣੇ ਨੇ। ਸੋ ਬੇਨਤੀ ਕਰਾਂਗਾ ਸਾਰੇ ਮਾਈ ਭਾਈ ਦੇ ਚਰਨਾਂ 'ਚ ਪਏ ਆਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, 6ਵੇਂ ਪਾਤਸ਼ਾਹ, 6ਵੇਂ ਗੁਰੂ ਨਾਨਕ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਕੱਲ੍ਹ ਨੂੰ ਮਨਾਉਣ ਜਾ ਰਹੇ ਹਾਂ। ਵੱਧ ਚੜ੍ਹ ਕੇ ਆ ਕੇ ਗੁਰੂ ਕੇ ਚਰਨਾਂ 'ਚ ਨਮਸਤਕ ਹੋਈਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਹੁਣ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪੇ ਨਾ ਭੋਗ ਭੋਗ ਕੈ ਹੋਏ ਪਸਮੜ ਭੌਰ ਸਦਾਇਆ ਵੱਡਾ ਹੋਇਆ ਦੁਨੀਦਾਰ ਗਲ ਸੰਗਲ ਹੱਥ ਚਲਾਇਆ ਅੱਗੇ ਕਰਨੀ ਕਿਰਤ ਵਾਚੀ ਆ ਪਹਿਲੇ ਖਾ ਕਰ ਸਮਝਾਇਆ ਥਾਉ ਨਾ ਹੋ ਪਾਉਂਦੀ ਸੁਣਿਆ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ।

ਪੌੜੀ ਨਦਰ ਕਰੇ ਜੇ ਪਣੀ ਦਾ ਨਦਰੀ ਸਤਿਗੁਰ ਪਾਇਆ। ਇਹ ਜੀਵ ਪੁੱਤ ਜਨਮ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵਰ ਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ। ਸਤਿਗੁਰ ਮੇਰਿਆ ਸੱਚ ਪਾਇਆ ਦੁਨੀਆਂ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਨਿਰੰਕਾਰ ਹੈ ਨਾ ਲੈਂਦਰ ਆਪਣਾ ਜਾਈਐ ਜੀਉ ਪਿੰਡ ਸਤ ਸਦਾ ਦੇਖਾ ਜੇ ਆਖ ਗਵਾਈਐ ਜੇ ਲੋੜੇ ਸੰਗ ਆਪਣਾ ਕਰ ਪੁਨਹ ਨੀਚ ਸਦਾਈਐ ਜੇ ਜਰਵਣ ਪਰ ਹਰੇ ਜਰਵੇਸ਼ ਕਰੇਂਦੀ ਆਈਐ ਕੋ ਰਹਿ ਨਾ ਪਰੀਐ ਪਾਈ।

ਕੋੜੇ ਬਿਨ ਸਤਿਗੁਰ ਕਿਰਨ ਨਾ ਪਾਇਆ, ਬਿਨ ਸਤਿਗੁਰ ਕਿਰਨ ਨਾ ਪਾਇਆ, ਸਤਿਗੁਰ ਵਿੱਚ ਆ ਵਰਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚ ਮੋ ਚੁਕਾਇਆ, ਤੁਮੇ ਵਿਚਾਰ ਹੈ ਜਿਨ ਸੱਚ ਸੱਚ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਸੇਵ ਕੀਤੀ ਸੰਤੋਖੀ ਜਿਹਨੇ ਸਤ ਸਰ ਧਿਆਇਆ ਓਨੇ ਮੰਦਰ ਪੈਰ ਨੇ ਰੱਖਿਓ ਕਰ ਸੋ ਕਰ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ।

ਕੀ ਸੱਚਾ ਸਾਹਿਬ ਇੱਕ ਦੋ ਦਿਨ ਸੱਚ ਸੱਚ ਵਰਤਾਇਆ ਜਿਸ ਦੁੱਧ ਦਿਸ ਮਿਲੇ ਸੱਚ ਤੋਂ ਦਿਨੇ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇ ਦਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਦੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਔਰ ਭਗਤ ਤੇਰੇ ਮਨ ਭਾਵਦੇ ਦਾ ਸੋਨ ਕਿਰਤ ਗਾਵਦੇ ਨਾਨਕ ਕਰਮਾ ਬਾਹਰ ਦਾ ਢੋਲ ਲੈਣੇ ਧਾਵਦੇ ਇੱਕ ਮੁੱਲ ਵਚਨ ਆਪਣਾ ਨਹਾਉਂਦਾ ਗਣਾਇੰਦੇ ਹਉ ਢਾਡੀ ਕਨੀ ਚ ਜਾਤ ਹਰ ਤੁਮ ਜਾਤ ਸਦਾਇੰਦੇ ਤੈਨੂੰ ਮੰਗਾ ਜਿਤ ਜਤ ਹੈ ਤੈਨੂੰ ਮੰਗਾ ਜਿਤ ਜਤ ਹੈ।

ਮਾੜੀ ਦਾਨ ਮਹਿੰਡਾ ਤੇ ਲਿਖਾ ਹੋਇ ਤੇ ਮੇਲੇ ਤਮਸਤਕ ਲਾਈਏ ਕੂੜਾ ਲਾ ਤੇ ਛੱਡਿਆ ਹੋਇ ਇੱਕ ਮਨਾ ਲੱਖ ਤੇ ਆਈਏ ਫਲ ਤੇ ਵੇਹ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖੇ ਤਾਂ ਧੂੜ ਤੇ ਨਾ ਦੇ ਪਾਈਏ ਮੱਤ ਥੋੜ੍ਹੀ ਸੇਵ ਗਵਾਈਏ ਮੱਤ ਥੋੜ੍ਹੀ ਸੇਵ ਗਵਾਈਏ।

ਪੌੜੀ ਪੜੇ ਪੌੜੀ ਪੜਿਆ ਹੋਵੇ ਗੁਨਾਹਗਾਰ ਤੋਂ ਮੈਂ ਸਾਧਨ ਮਾਰੀਐ ਜਿਹਾ ਕਾਲੇ ਕਾਲਣ ਤੇ ਵੇਹਨਾ ਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਥੇ ਦਰਗਿਆ ਗਿਆ ਹਾਰੀਐ ਪੜਿਆ ਤੇ ਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ।

ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਨਾ ਹੁਕਮ ਕੇ ਮਨ ਪਾਵਨ ਦੇ ਰਾਹੀ ਭੀੜ ਹੈ ਅੱਗੇ ਜਾਵਣਾ ਨੰਗਾ ਦੋ ਚਾਲਿਆ ਤੇ ਦਿਸ਼ਾ ਖਰਾ ਡਰਾਵਨਾ ਕਰ ਔਗਣ ਪਛਤਾਵਨਾ ਕਰ ਔਗਣ।

ਔਰ ਜਿਤੇਂਦਰ ਸਭ ਕੋ ਵਿਗਨਦਰੀ ਹੇਠ ਚਲਾਇੰਦਾ ਆਪੇ ਦੇ ਵੜਿਆ ਪਈ ਕਰਮ ਕਰਾਇੰਦਾ ਵੱਡਾ ਵੱਡਾ ਵਡਮੇ ਦੇ ਸਿਰ ਸਿਰ ਧੰਦਾ ਲਾਇੰਦਾ ਨਦਰ ਪੱਠੀ ਜੇਕਰ ਸੁਲਤਾਨਾ ਘਾਹ ਕਰਾਇੰਦਾ ਦਰ ਮੰਗਣ ਭੇਖਣਾ ਪਾਇੰਦਾ ਦਰ ਮੰਗਣ

ਔੜ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਕਾਲ ਪੁਰੀ ਕਿਉਂ ਘਾਲੀਏ ਮੰਦਾ ਮੂਲ ਕੀਚੇ ਦੇਹ ਲੰਮੀ ਨਜ਼ਰ ਨਿਹਾਲੀਏ ਜਿਉ ਸਾਹਿਬ ਨਾਲ ਹਾਰੀਏ ਤੇ ਵੇਹ ਪਾਸਾ ਢਾਲੀਏ ਕਿਸ ਲਾਹੇ ਉੱਪਰ ਘਾਲੀਏ ਕਿਸ ਲਾਹੇ ਉੱਪਰ ਘਾਲੀਏ।

ਹੁਣ ਚੱਕਰ ਲੈ ਕੇ ਚੱਕਰੀ ਜੇ ਚੱਲਿਆ ਕਿਸਮੇ ਪਾਏ ਹੋਰ ਮਤ ਤਿਸਨੋ ਅਗਲੀ ਹੋ ਵਜੋ ਵੀ ਦੂਣਾ ਖਾਏ ਕਿਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਜਦ ਤੱਕ ਹਮ ਨਾ ਦਿਸ ਗਈ ਸਭ ਨਾਨਕ ਗੁਣ ਚਲੇ ਨਾਲ ਕਸਮ ਚਲੇ।

0: ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੇ ਵੜੇ ਅਕਸ਼ ਕਹਿ ਨਾ ਕਹਿਣ ਜਾਏ, ਸੋ ਕਰਤਾ ਕਾਦਰ ਕਰੀਂਦ ਜੀ ਅਰਜਿਕ ਸਭਾ, ਸਾਈ ਕਾਰ ਕਮਾਵਨੇ ਧੁਰ ਛੋੜੀ ਤਿਨੇ ਪਾ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਅੰਮ੍ਰਿਤ ਵਿਦਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨਾਂ ਜੋੜੇ ਸਨ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਪਵਿੱਤਰ ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਵਨ ਕਰਨਗੇ ਭਾਈ ਗੁਰਜਨ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਪਿਆਰ ਸੇ ਸਰਵਨ ਕਰੋ ਜੀ। ਅਖੰਡ ਕੀਰਤਨ ਸਮਾਗਮ ਜੋ ਕਿ ਚੱਲ ਰਹੇ ਹਨ ਅੱਜ ਰਾਤ ਰੈਣ ਸਫਾਈ ਕੀਰਤਨ 9 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ 3 ਵਜੇ ਤੱਕ ਹੋਣਗੇ। 9 ਵਜੇ ਤੱਕ ਕੀਰਤਨ ਕਥਾ ਦਰਬਾਰ ਟਾਟੀ ਦਰਬਾਰ ਸੱਜਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਾਹਿਬ ਪਲਾਹੀ ਸਾਹਿਬ ਦੀ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਹਨ। ਐਤਵਾਰ ਸਵੇਰੇ ਜੋ ਕਿ 10:30 ਵਜੇ ਸੰਪੂਰਨਤਾ ਵਾ, ਉਪਰੰਤ ਕੀਰਤਨ ਟਾਟੀ ਦਰਬਾਰ ਸੱਜਣਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਅਤੇ ਆਉਣ ਵਾਲੀ 25 ਤਰੀਕ ਨੂੰ ਸ਼ਨਿਸ਼ਵਾਰ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਸਵੇਰੇ 10 ਵਜੇ ਦੇ ਕਰੀਬ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਹਨਾਂ ਪ੍ਰਾਣੀ ਲੰਗਰ ਵਾਲੇ ਬੰਨਾ ਹੈ ਉਹ ਆਪਣੇ ਨਾਮ ਉੱਥੇ ਲਿਖਾ ਸਕਦੇ ਹੋ। 5 ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਆਦਿ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਆਪ ਨੂੰ ਕਥਾ ਰਹੀ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ।

करते की दात सवाई राम, दात सवाई निकुट न जाई, अंतर जामी पाया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਆਪਣੀ ਬਾਣੀ ਦਾ ਆਸਰਾ ਬਖਸ਼ ਕੇ ਸਾਡਾ ਭਲਾ ਕਰ ਰਹੇ ਨੇ। ਅੰਮ੍ਰਿਤਮਈ ਦਾਤਾਂ ਦੇ ਨਾਲ ਝੋਲੀਆਂ ਭਰ ਰਹੇ ਨੇ। ਮਹਾਰਾਜ ਜੀ ਦੀ ਹਜ਼ੂਰੀ ਚ ਆ ਕੇ ਕੀਤੀ ਨਮਸਕਾਰ ਦਾ ਕੀ ਫਲ ਹੈ? ਚੱਲੇ ਹੋਏ ਇੱਕ ਇੱਕ ਕਦਮ ਦਾ ਕੀ ਫਲ ਹੈ? ਇਹ ਸੀ ਮਹਾਰਾਜ ਜੀ ਜਣਾ ਦੇਣ ਤਾਂ ਜਾਣ ਸਕਦੇ ਹਾਂ, ਨਹੀਂ ਜਾਣ ਸਕਦੇ।

ਸੁਪਨੇ ਦੇ ਵਿੱਚ ਵੀ ਕਬੀਰ ਸੁਪਨੇ ਹੂੰ ਮਰੜਾਏ ਕੈ ਜਿਹ ਮੁਖ ਨਿਕਸੈ ਰਾਮ। ਕਹਿੰਦੇ ਜਿਵੇਂ ਬੰਦਾ ਰਾਤੀ ਸੁਪਨੇ ਚ ਬੋਲਣ ਲੱਗ ਪੈਂਦਾ ਨਾ, ਉਵੇਂ ਕਿਤੇ ਡਰਿਆ ਘਾਬਰਿਆ ਵੀ ਬੰਦਾ ਇੱਕ ਵਾਰੀ ਵਾਹਿਗੁਰੂ ਕਹਿ ਦੇ, ਸੁਪਨੇ ਚ ਰਾਮ ਕਹਿ ਦੇ। ਭਗਤ ਜੀ ਕਹਿੰਦੇ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ। ਐਡਾ ਫਲ ਹੈ ਵੀ ਨਗਰ ਨੂੰ ਪਵਿੱਤਰ ਕਰਨ ਦੀ ਤਾਕਤ ਰੱਖਦਾ ਇੱਕ ਵਾਰੀ ਵਾਹਿਗੁਰੂ ਇੱਕ ਵਾਰੀ ਰਾਮ ਕਿਹਾ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਵੱਲ ਤੁਰਿਆ ਇੱਕ ਇੱਕ ਕਦਮ, ਸੰਗਤ ਚ ਬੈਠਿਆਂ ਬਤੀਤ ਕੀਤਾ ਸਮਾਂ, ਕਿੱਡਾ ਫਲ ਹੈ ਉਹਦਾ। ਕਹਿਣ ਕਥਨ ਤੋਂ ਬਾਹਰ ਹੈ, ਆਮ ਬੰਦਾ ਤਾਂ ਬਿਆਨ ਵੀ ਨਹੀਂ ਕਰ ਸਕਦਾ। ਸਤਿਗੁਰੂ ਦੀ ਉਪਮਾ ਨੂੰ, ਸਤਿਗੁਰੂ ਦੀ ਮਹਿਮਾ ਨੂੰ। ਸੋ ਵੱਡਿਆਂ ਭਾਗਾਂ ਵਾਲੇ ਹਾਂ ਕਿ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਚ ਬੈਠੇ ਹਾਂ, ਲਾਹਾ ਲੈ ਰਹੇ ਹਾਂ। ਆਓ ਜੋ ਹੁਕਮ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਖਸ਼ੇ ਆ ਆਪਾਂ ਸ਼੍ਰਵਣ ਕਰਦੇ ਹਾਂ। ਸ਼ਬਦ ਦਾ ਵਿਸਥਾਰ ਹੈ, ਲੜੀਵਾਰ ਜਦੋਂ ਗੁਰਬਾਣੀ ਦੀ ਵਿਆਖਿਆ ਚੱਲਦੀ ਹੈ ਉਦੋਂ ਦੋ ਦੋ ਪੌੜੀਆਂ ਵੀ ਕਰ ਲਈਏ ਪਰ ਵਿਸਥਾਰ ਨਾਲ ਕਰ ਲਈਏ ਉੱਥੇ ਚੱਲ ਜਾਂਦਾ। ਲੇਕਿਨ ਸ੍ਰੀ ਮੁੱਖ ਪਾਤ ਸਾਹਿਬ ਜੀ ਦੀ ਘੱਟ ਤੋਂ ਘੱਟ ਪੰਜ ਪੌੜੀਆਂ ਦੀ ਜੇ ਹੁਕਮਨਾਮਾ ਸਾਹਿਬ ਲੰਬਾ ਜਾਏ ਤਾਂ ਮਰਿਆਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਹੋਰ ਇੱਥੇ ਚੱਲਦੇ ਪ੍ਰਕਰਨ ਚ, ਕਿਉਂਕਿ ਕਈ ਗੁਰਮੁਖ ਪੋਥੀ ਸਾਹਿਬ ਤੋਂ ਸਹਿਜ ਪਾਠ ਕਰਦੇ ਆ, ਕਈਆਂ ਦੇ ਘਰੇ ਪ੍ਰਕਾਸ਼ ਹੁੰਦਾ ਤੇ ਕੋਈ ਲੰਮੀ ਬਾਣੀ ਦਾ ਹੁਕਮਨਾਮਾ ਸਾਹਿਬ ਆ ਜਾਂਦਾ। ਕਿਸੇ ਨੂੰ ਸਿੱਧ ਗੋਸ਼ਟ ਚੋਂ ਆ ਗਿਆ, ਕਿਸੇ ਨੂੰ ਦੱਖਣੀ ਓਂਕਾਰ ਚੋਂ, ਕਿਸੇ ਨੂੰ ਕਿਤੋਂ ਹੋਰ ਆ ਗਿਆ, ਤਾਂ ਫਿਰ ਉਹਦੀ ਮਰਿਆਦਾ ਹੈ ਪਹਿਲੀਆਂ ਪੰਜ ਪੌੜੀਆਂ ਦਾ ਜਾਪ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਾਂ ਮੰਨ ਲਓ ਸਿੱਧ ਗੋਸ਼ਟ ਦੇ ਵਿੱਚੋਂ ਜਾਂ ਦੱਖਣੀ ਓਂਕਾਰ ਦੇ ਵਿੱਚੋਂ ਅੱਧ ਗੱਬੇ ਤੋਂ ਕਿਤੋਂ ਹੁਕਮਨਾਮਾ ਸਾਹਿਬ ਆ ਗਿਆ, ਉੱਥੋਂ ਹੀ ਪੰਜ ਪੌੜੀਆਂ ਜਿੱਥੋਂ ਜੋ ਵਿਧਾਨ ਬਣਦਾ। ਕਿਉਂਕਿ ਹਰਿਮੰਦਰ ਸਾਹਿਬ ਵੀ ਜਦੋਂ ਕੋਈ ਬਹੁਤੇ ਵੱਡੇ ਫੁਰਮਾਨ ਆ ਜਾਂਦੇ ਆ ਸਤਿਗੁਰੂ ਦੇ, ਇਹੀ ਮਰਿਆਦਾ ਅਨੁਸਾਰ ਪ੍ਰਕਾਸ਼ ਤੇ ਸੁਖਾਸਨ ਸ੍ਰੀ ਮੁੱਖ ਪਾਤ ਸਾਹਿਬ ਜੀ ਦੀ ਸੇਵਾ ਕੀਤੀ ਜਾਂਦੀ ਹੈ। ਆਓ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਚਿਤਵਿਰਤੀਆਂ ਨੂੰ ਇਕਾਗਰ ਕਰੀਏ, ਸਾਰੀ ਸੰਗਤ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੂਹੀ ਮਹੱਲਾ ਪੰਜਵਾਂ, ਸੂਹੀ ਰਾਗ ਦੇ ਅੰਦਰ ਪੰਚਮ ਪਿਤਾ ਗੁਰੂਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਅੰਮ੍ਰਿਤਮਈ ਬਖਸ਼ਿਸ਼ ਕਰ ਰਹੇ ਨੇ। ਸੰਤਾਂ ਕੇ ਕਾਰ ਜਾਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਪਹਿਲੇ ਪ੍ਰਕਾਸ਼ ਤੇ ਮਹਾਰਾਜ ਜੀ ਨੇ ਇਹ ਪਾਵਨ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਸੀ। ਹੁਣ
ਇਸ ਸ਼ਬਦ ਦੇ ਵਿੱਚ ਅੰਮ੍ਰਿਤ ਸਰੋਵਰ ਦਾ ਜ਼ਿਕਰ ਹੈ। ਗੁਰਸਿੱਖਾਂ ਦਾ, ਸੇਵਾ ਕਰਨ ਵਾਲਿਆਂ ਦਾ, ਜਿਨ੍ਹਾਂ ਦੀ ਸੇਵਾ ਤੋਂ ਮਹਾਰਾਜ ਜੀ ਪ੍ਰਸੰਨ ਹੋਏ, ਉਹਨਾਂ ਦਾ, ਜਿਨ੍ਹਾਂ ਤੇ ਕਿਰਪਾ ਕੀਤੀ, ਸਾਰੇ ਹੀ ਮਹਾਰਾਜ ਜੀ ਨੇ ਸੰਖੇਪ ਮਾਤਰ ਕਥਨ ਕੀਤਾ ਹੈ। ਸੰਤਾਂ ਕੇ ਕਾਰਜ ਬਹੁ ਬਚਨ ਸ਼ਬਦ ਹੈ ਕਿ ਮਹਾਰਾਜ ਜੀ ਸੰਤਾਂ ਦੇ ਕਾਰਜ ਦੇ ਵਿੱਚ ਆਪ ਸਹਾਈ ਹੋਏ ਨੇ। ਆਪ ਮਹਾਰਾਜ ਜੀ ਪਾਵਨ ਸਰੋਵਰ ਦੀ ਸੇਵਾ ਵੇਲੇ ਸਰੀਰ ਧਾਰ ਕੇ ਨਿਰੰਕਾਰ ਜੀ ਵੀ ਸੇਵਾ ਕਰਦੇ ਰਹੇ ਆ। ਕਹਿੰਦੇ ਮਹਾਰਾਜ ਆਪ ਖਲੋਂਦੇ ਆਪਣਿਆਂ ਸੰਤਾਂ ਦੇ ਕਾਰਜਾਂ ਦੇ ਵਿੱਚ। ਹੁਣ ਅੱਜ ਦੇ ਸਮੇਂ ਚ ਕੁਛ ਕੁ ਨਾਸਤਿਕ ਬਿਰਤੀ ਵਧਣ ਕਰਕੇ ਸੰਤ ਸ਼ਬਦ ਦਾ ਵਿਰੋਧ ਬੜਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੌਖਾ ਜਿਹਾ ਹੀ ਨਿਬੇੜਾ ਕਰ ਦਈਏ। ਸੰਤ ਸੰਤ ਹੈ, ਅਸੰਤ ਅਸੰਤ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਦੇ ਕਹਿਣ ਤੇ ਗੁਰਬਾਣੀ ਚਾਈ ਸੰਤ ਦੀ ਮਹਿਮਾ ਨੂੰ ਬਦਲਿਆ ਨਹੀਂ ਜਾ ਸਕਦਾ ਤੇ ਮਹਾਰਾਜ ਜੀ ਨੇ ਸੰਤ ਨੂੰ ਜੋ ਆਦਰ ਦਿੱਤਾ ਹੈ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚੋਂ ਹੈ, ਉਹਨੂੰ ਵੀ ਨਹੀਂ ਕੋਈ ਬਦਲ ਸਕਦਾ। ਹਾਂ, ਸਪਸ਼ਟ ਕਰ ਦਿੱਤਾ ਮਹਾਰਾਜ ਜੀ ਨੇ ਭੇਖੀਆਂ ਨੂੰ ਜਿਨ੍ਹਾਂ ਦੀ ਅਵਸਥਾ ਨਹੀਂ, ਉਹਨਾਂ ਨੂੰ, ਠੱਗਾਂ ਨੂੰ ਅਸੀਂ ਸੰਤ ਨਹੀਂ ਮੰਨਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਰੈਤੀਏ ਬੱਜਰ ਕਰੈਤੀਏ ਸੰਤ ਨਹੀਂ, ਭੇਖੀ ਹੋ ਸਕਦੇ ਨੇ ਉਹ, ਪਖੰਡੀ ਹੋ ਸਕਦੇ ਨੇ ਉਹ, ਪਰ ਜਦੋਂ ਮਹਾਰਾਜ ਜੀ ਨੇ ਗੱਲ ਸੰਤ ਦੀ ਜਿੱਥੇ ਕੀਤੀ, ਜਿੱਥੇ ਮਹਾਰਾਜ ਜੀ ਨੇ ਇਹ ਕਿਹਾ ਸੰਤ, ਬਸ ਉੱਥੇ ਰੱਬ ਦੇ ਪਿਆਰੇ ਦੀ ਗੱਲ ਕੀਤੀ। ਜਿੱਥੇ ਰੱਬ ਦੇ ਪਿਆਰੇ ਦੀ ਨਹੀਂ ਗੱਲ ਕੀਤੀ ਉੱਥੇ ਅਸੰਤ ਕਿਹਾ, ਉੱਥੇ ਕਿਹਾ ਉਹ ਹਰ ਕੇ ਸੰਤ ਨਾ ਕੀਆ, ਬਾਨਾਰਸ ਕੇ ਠੱਗ। ਜਿੱਥੇ ਹੁਣ ਇੱਕ ਦੁਨਿਆਵੀ ਪ੍ਰਮਾਣ ਆਪਾਂ ਲੈ ਲੈਂਦੇ ਹਾਂ, ਮੰਨ ਲਓ ਇੱਕ ਗੁਰਦੁਆਰਾ ਸਾਹਿਬ ਦੇ ਜਾਂ ਕਿਸੇ ਸੰਸਥਾ ਦੇ ਪ੍ਰਧਾਨ ਲਈ ਸ਼ਬਦ ਵਰਤਿਆ ਜਾਂਦਾ ਪ੍ਰਧਾਨ। ਇਹ ਅੱਜ ਦਾ ਸ਼ਬਦ ਹੈ, ਇਹਦਾ ਮਤਲਬ ਹੈ ਵੀ ਕਿਸੇ ਸੰਸਥਾ ਦਾ ਮੁਖੀ, ਮੁੱਖ ਸੇਵਾਦਾਰ, ਜਿਹੜਾ ਉਸ ਸੰਸਥਾ ਨੂੰ ਮੋਢੀ ਹੋ ਕੇ ਚਲਾ ਰਿਹਾ ਹੈ। ਹੁਣ ਇਸੇ ਤਰ੍ਹਾਂ ਸੰਤ ਸ਼ਬਦ ਹੈ, ਸੰਤ ਸ਼ਬਦ ਦੀ ਵਿਆਖਿਆ ਜਿਹਦਾ ਅੰਦਰਲਾ ਸ਼ਾਂਤ ਹੋ ਗਿਆ, ਟਿਕ ਗਿਆ, ਜਿਹਦੇ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ, ਜਿਹਨਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਵਿਆਖਿਆ ਵੀ ਦਿੱਤੀ ਮਹਾਰਾਜ ਜੀ ਨੇ ਆਪ,
ਵੀ ਜਿਹਨਾਂ ਨੂੰ ਕਦੇ ਵਿਸਰਦਾ ਹੀ ਨਹੀਂ ਵਾਹਿਗੁਰੂ ਦਾ ਨਾਮ, ਉਹ ਸੰਤ ਨੇ। ਸੋ ਜਦੋਂ ਇਸੇ ਤਰ੍ਹਾਂ ਇੱਕ ਅਫਸਰ ਹੁੰਦਾ, ਡੀਸੀ ਜਾਂ ਕੋਈ MP, ਇੱਕ ਸ਼ਬਦ ਕਹਿੰਦੇ ਆ ਸੰਸਾਰ ਦਾ ਲੋਕ, ਉਹਦਾ ਸਹੀ ਸਹੀ ਮਤਲਬ ਤੁਸੀਂ ਸਮਝਦੇ ਹੋ। ਕਦੇ ਨਹੀਂ ਕੋਈ ਉਲਝਿਆ ਦੇਖਿਆ ਵੀ MP ਕਹਿਣ ਨਾਲ ਕਿਸੇ ਨੂੰ ਭੁਲੇਖਾ ਪਿਆ ਹੋਵੇ। ਤੇ ਜਦੋਂ ਮਹਾਰਾਜ ਸੰਤ ਕਹਿੰਦੇ ਆ, ਸਾਧੂ ਕਹਿੰਦੇ ਆ, ਬ੍ਰਹਮ ਗਿਆਨੀ ਕਹਿੰਦੇ ਆ, ਉੱਥੇ ਕਿਉਂ ਉਲਝ ਜਾਂਦੇ ਹੋ? ਉਲਝਦੇ ਨਹੀਂ, ਕੁਛ ਕੁ ਨਾਸਤਿਕ ਲੋਕ ਉਲਝਾ ਦਿੰਦੇ ਆ।

ਸਾਨੂੰ ਗੁਰੂ ਮਾਇਨੇ ਨਹੀਂ ਰੱਖਦਾ, ਬੋਲ ਰਿਹਾ ਬੰਦਾ ਮਾਇਨੇ ਰੱਖਦਾ। ਕਿਉਂ? ਸਰੀਰ ਨਾਲ ਜੁੜੇ ਹਾਂ ਕਿਸੇ ਦੇ। ਕਹਿਣ ਨੂੰ ਸ਼ਬਦ ਗੁਰੂ ਦੇ ਸਿੱਖ ਹਾਂ, ਜੇ ਸ਼ਬਦ ਗੁਰੂ ਨਾਲ ਜੁੜੇ ਹੁੰਦੇ, ਸ਼ਬਦ ਗੁਰੂ ਤਾਂ ਭਰਿਆ ਪਿਆ ਥਾਂ ਥਾਂ ਤੇ, ਸੰਤ ਦੀ, ਸਾਧੂ ਦੀ, ਬ੍ਰਹਮ ਗਿਆਨੀ ਦੀ ਵਿਆਖਿਆ ਦੇ ਨਾਲ। ਫਿਰ ਇੱਕ ਆਮ ਜੇ ਬੰਦੇ ਦੇ ਪਿੱਛੇ ਲੱਗ ਕੇ ਚਾਰ ਗੱਲਾਂ ਇੱਧਰ ਦੀਆਂ ਮਾਰ ਲਈਆਂ, ਚਾਰ ਉੱਧਰ ਦੀਆਂ ਮਾਰ ਲਈਆਂ, ਉਹਦੇ ਪਿੱਛੇ ਲੱਗ ਕੇ ਮਹਾਰਾਜ ਜੀ ਦੀ ਬਾਣੀ ਤੋਂ ਮੁਨ ਕਰਨਾ ਹੁੰਦੇ। ਸੰਤ ਦਾ ਮਤਲਬ ਸੰਤ ਹੀ ਹੁੰਦਾ ਹੈ, ਜਿਵੇਂ ਡੀਸੀ ਦਾ ਮਤਲਬ ਡੀਸੀ ਹੁੰਦਾ ਹੈ, ਐਮਪੀ ਦਾ ਮਤਲਬ ਐਮਪੀ, ਦੁਨੀਆਦਾਰਾਂ ਦੀ ਬੋਲੀ ਚ। ਠੱਗ ਦਾ ਮਤਲਬ ਠੱਗ ਹੁੰਦਾ, ਕੁਰੈਤੀਏ ਦਾ ਮਤਲਬ ਕੁਰੈਤੀਆ ਹੁੰਦਾ, ਅਸੰਤ ਦਾ ਮਤਲਬ ਅਸੰਤ ਹੁੰਦਾ। ਇਸ ਕਰਕੇ ਮਹਾਰਾਜ ਜੀ ਦੇ ਬੋਲਾਂ ਨੂੰ ਉਲਟਾ ਪਲਟਾ ਜੇ ਕਿ ਜੇ ਵਿਆਖਿਆ ਕਰਦੇ ਹਾਂ, ਅਸੀਂ ਦੁਖੀ ਹਾਂ, ਗੁਰੂ ਦੇ ਦੇਣਦਾਰ ਹਾਂ। ਮਹਾਰਾਜ ਜੀ ਕਹਿੰਦੇ ਜਿਹੜਾ ਹੱਥ ਚ ਦੀਵਾ ਲੈ ਕੇ ਵੀ ਖੂਹ ਚ ਡਿੱਗੇ ਨਾ, ਉਹਦੇ ਤੋਂ ਮਾੜੀ ਕਿਸਮਤ ਫਿਰ ਕਿਸੇ ਦੀ ਨਹੀਂ ਹੁੰਦੀ। ਸੋ ਸੰਤ ਜਿੰਨਾ ਚਿਰ ਸੰਸਾਰ ਰਹੇਗਾ ਉਨਾ ਚਿਰ ਦੁਨੀਆਂ ਤੇ ਰਹਿਣਗੇ, ਬ੍ਰਹਮ ਗਿਆਨੀ ਵੀ ਰਹਿਣਗੇ, ਸਾਧੂ ਵੀ ਰਹਿਣਗੇ। ਕਿਉਂ? ਕਿਉਂਕਿ ਮੇਰੀ ਪਾਤਸ਼ਾਹ ਦੀ ਬਾਣੀ ਨੇ ਕਿਹਾ ਵਾਹਿਗੁਰੂ ਨੂੰ ਧਿਆਉਣ ਵਾਲੇ ਵੀ ਰਹਿਣਗੇ, ਵਾਹਿਗੁਰੂ ਦੇ ਵਿੱਚ ਮਿਲੇ ਹੋਏ ਵੀ ਰਹਿਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਕੋਈ ਨਹੀਂ ਮਿਟਾ ਸਕਦਾ ਉਹਨਾਂ ਨੂੰ। ਕਹਿੰਦੇ ਕਲਯੁਗ, ਕਲਯੁਗ ਹੈ, ਬੇਸ਼ੱਕ ਹੋਵੇ, ਕਲਯੁਗ ਦੀ ਕੀ ਮਜਾਲ ਹੈ। ਜਿਹਦਾ ਮਾਲਕ ਡਾਢਾ ਹੋਵੇ ਉਹਨਾਂ ਨੂੰ ਖਤਮ ਕਰ ਦੇਵੇ। ਹਾਂ, ਇੰਨਾ ਕੁ ਫਰਕ ਜ਼ਰੂਰ ਹੈ, ਜਿੰਨੇ ਕੁ ਸਾਡੇ ਸਿੱਖਾਂ ਦੇ ਕਿਰਦਾਰ ਘਟੇ ਹੈ ਉਨੇ ਕੁ ਸਾਧੂ ਸੰਤ ਵੀ ਘਟੇ ਹੈ। ਸਾਡੇ ਚੋਂ ਹੀ ਬਣਨਾ ਸਾਧੂ ਸੰਤ ਵੀ, ਉਹ ਕਿਹੜਾ ਸਿੱਧੇ ਆਉਣੇ ਆ। ਉਨੇ ਕੁ ਪ੍ਰਚਾਰਕਾਂ ਦੇ ਕਿਰਦਾਰ ਵੀ ਘਟੇ ਆ, ਉਨੇ ਕੁ ਪ੍ਰਬੰਧਕਾਂ ਦੇ ਵੀ ਘਟੇ ਆ, ਸਭ ਦੇ ਹੀ ਘਟੇ ਆ ਉਹ। ਕਿਉਂਕਿ ਪਰਿਵਾਰਾਂ ਚੋਂ ਪਰਿਵਾਰਾਂ ਨੂੰ ਮਿਲਾ ਕੇ ਪੰਥ ਬਣਦਾ ਹੈ, ਪਰਿਵਾਰਾਂ ਚੋਂ ਗੈਰਤ ਘਟੀ ਹੈ, ਅਣਖ ਘਟੀ ਹੈ, ਸੱਚਾਈ ਘਟੀ ਹੈ, ਪ੍ਰੇਮ ਘਟਿਆ, ਗੁਰੂ ਪ੍ਰਤੀ ਜਜ਼ਬਾ ਘਟਿਆ, ਤੇ ਸਮਝ ਲਓ ਸਾਰੇ ਕਿਤੇ ਘਟ ਗਿਆ, ਸੁਤੇ ਸਿੱਧ। ਹਾਂ, ਕੋਈ ਕਹੇ ਵੀ ਦੁਨੀਆਂ ਤੇ ਜੀ ਸਿੱਖ ਹੀ ਨਹੀਂ ਹੈ, ਕੋਈ ਐਸੀ ਗੱਲ ਵੀ ਨਹੀਂ ਹੈ, ਸ਼ਾਂਤੀ ਨਹੀਂ ਹੈ ਕੋਈ, ਮਹਾਤਮਾ ਹੀ ਨਹੀਂ ਹੈ ਕੋਈ, ਐਸੀ ਗੱਲ ਵੀ ਨਹੀਂ ਹੈ। ਜੇ ਕੋਈ, ਕਿਉਂਕਿ ਜਿਹੋ ਜਿਹੀ ਕਿਸੇ ਦੀ ਬਿਰਤੀ ਹੁੰਦੀ ਹੈ ਉਹੋ ਜਿਹੀ ਦਸ਼ਾ ਹੁੰਦੀ ਹੈ। ਜੇ ਕੋਈ ਆਪ ਠੱਗ ਹੈ ਤਾਂ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਠੱਗ ਨੇ, ਉਹਦੀ ਬਿਰਤੀ ਆਪਣੀ, ਉਹ ਆਪਣੀ ਬਿਰਤੀ ਨਾਲ ਬੰਦਾ ਦੇਖੀ ਜਾਂਦਾ ਸਭ ਨੂੰ। ਚਲੋ, ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਾਈ ਵਾਹਿਗੁਰੂ ਆਪਣੇ ਪਿਆਰਿਆਂ ਦੇ ਕਾਰਜਾਂ ਦੇ ਵਿੱਚ ਆਪ ਆ ਕੇ ਖਲੋਂਦੇ ਆ। ਉਵੇਂ ਹੀ ਹਰਿਮੰਦਰ ਸਾਹਿਬ ਜਦੋਂ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਹੋਈ, ਮਹਾਰਾਜ ਜੀ ਆਪ ਆ ਕੇ ਸੇਵਾ ਕਰਦੇ ਰਹੇ ਨਿਰੰਕਾਰ ਜੀ। ਹਰ ਵਾਹਿਗੁਰੂ ਜੀ ਕੰਮ ਕਰਾਵਣ ਆਇਆ ਰਾਮ, ਟੋਕਰਾ ਢੋਂਦੇ ਰਹੇ ਆ ਕੇ, ਢੋ ਸਕਦੇ ਆ ਉਹਨਾਂ ਲਈ ਕੀ ਔਖਾ।

ਵੀ ਜਿਵੇਂ ਰੱਬ ਉਹਨਾਂ ਤੋਂ ਪੁੱਛ ਕੇ ਉੱਠਦਾ ਹੋਵੇ ਸਵੇਰੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਉਹ ਨੀ ਪਰਵਾਹ ਕਰਦਾ ਕਿਸੇ ਦੀ, ਉਹਨੇ ਕਿਸੇ ਤੋਂ ਸਲਾਹ ਥੋੜੋ ਲੈਣੀ ਆ, ਮੈਂ ਕਿਹਨੂੰ ਮਿਲਣਾ ਕਿਹਨੂੰ ਨਹੀਂ ਮਿਲਣਾ। ਉਹ ਤਾਂ ਮੜੀਆਂ ਚ ਵੀ ਮਿਲ ਲਏਗਾ, ਉਹ ਤਾਂ ਕਬਰਾਂ ਚ ਵੀ ਮਿਲ ਲਏਗਾ, ਤੇ ਉਹ ਜਿੱਥੇ ਜੀ ਕਰੇਗਾ ਮਿਲੇਗਾ, ਉਹਦੀ ਮੌਜ ਹੈ।

ਗੁਣਗ ਆਉਂਦੇ ਆ ਉਹਨਾਂ ਦੇ ਅੰਦਰ ਵੀ ਆਨੰਦ ਪੈਦਾ ਹੋ ਜਾਂਦਾ। ਸਾਧ ਸੰਗਤ ਦੇ ਵਿੱਚ ਆ ਕੇ ਸੰਗ ਬਣੀ ਉਹਨਾਂ ਦੀ ਸੰਗਤ ਦੇ ਨਾਲ ਬਣ ਆਉਂਦੀ ਹੈ। ਸੰਗਤ ਚ ਨਾਮ ਜਪਦੇ ਆ ਕੇ ਜਿਹਨੂੰ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ, ਜਿਸ ਸਤਿਗੁਰੂ ਸਾਹਿਬ ਜੀ ਨੇ ਔਰ ਜਿਸ ਸਤਿਗੁਰੂ ਦੇ ਸਿੱਖਾਂ ਨੇ ਭਾਈ ਇਸ ਅੰਮ੍ਰਿਤ ਸਰੋਵਰ ਦੀ ਉਸਾਰੀ ਦਾ ਖੁਦਾਈ ਦਾ ਸਾਰਾ ਉੱਦਮ ਕੀਤਾ ਹੈ, ਜਾਂ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਵਿੱਚ ਵਰਤ ਕੇ ਇਹ ਸਾਰਾ ਉੱਦਮ ਕੀਤਾ ਹੈ, ਉਹਦੀ ਉਪਮਾ ਕੀ ਕਥਨ ਕੀਤੀ ਜਾ ਸਕਦੀ ਹੈ। ਨਹੀਂ, ਉਹਦੀ ਮਹਿਮਾ ਗਾਈ ਨਹੀਂ ਜਾ ਸਕਦੀ। ਤੇ ਜੇ ਬੰਦਾ ਕਹੇਗਾ ਵੀ ਕੀ ਕਹੇਗਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਮੇਰੇ ਕੋਲ ਲਫ਼ਜ਼ ਹੈ ਨਹੀਂ, ਐਡੀ ਉਪਮਾ ਹੈ ਉਸ ਸਤਿਗੁਰੂ ਦੀ। ਅੱਠ ਸੱਠ ਤੀਰਥ ਪੁੰਨ ਕਿਰਿਆ ਮਹਾਂ ਨਿਰਮਲ ਚਾਰਾ, ਕਹਿੰਦੇ 68 ਤੀਰਥਾਂ ਦਾ ਪੁੰਨ ਤੇ ਉੱਥੇ ਜਾ ਕੇ ਇਸ਼ਨਾਨ ਕਰਨ ਦਾ ਜੋ ਵੀ ਫਲ ਮਿਲਦਾ ਉਹ ਸਾਰਾ ਗੁਰੂ ਰਾਮਦਾਸ ਦੇ ਸਰੋਵਰ ਚੋਂ ਗੁਰੂ ਕੇ ਸਿੱਖਾਂ ਨੂੰ ਭਾਈ ਮਿਲੇਗਾ, ਉਹਨਾਂ ਦਾ ਆਚਾਰ ਮਹਾਂ ਨਿਰਮਲ ਹੋ ਜਾਏਗਾ, ਬਖਸ਼ੇ ਜਾਣਗੇ ਉਹ। ਪਤਿਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਅਧਾਰਾ, ਮਹਾਰਾਜ ਜੀ ਕਹਿੰਦੇ ਭਾਈ ਇਹ ਵਾਹਿਗੁਰੂ ਦਾ ਬਿਰਧ ਹੈ ਕਿ ਪਤਿਤਾਂ ਨੂੰ ਪਵਿੱਤਰ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਨਕ ਸ਼ਬਦ ਅਧਾਰਾ, ਮਹਾਰਾਜ ਜੀ ਕਹਿੰਦੇ ਫਿਰ ਕਿਵੇਂ ਮਹਾਰਾਜ ਜੀ ਕਰਦੇ ਨੇ ਪਤਿਤਾਂ ਨੂੰ ਪਵਿੱਤਰ? ਕਹਿੰਦੇ ਭਾਈ ਜਿਹੜੇ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰਕੇ ਪਤਿਤ ਪਵਿੱਤਰ ਹੁੰਦੇ ਆ ਨਾ, ਉਹ ਅੰਮ੍ਰਿਤ ਸਰੋਵਰ ਨੂੰ ਵਾਹਿਗੁਰੂ ਦੇ ਸ਼ਬਦ ਦਾ ਆਸਰਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਤੱਕ ਜਿੰਨੇ ਵੀ ਮਹਾਤਮਾ ਹੋਏ ਹੈ ਬੰਦਗੀ ਵਾਲੇ ਹੋਏ ਹੈ, ਕਿਸੇ ਵੀ ਮਹਾਤਮਾ ਨੇ ਬੰਦਗੀ ਵਾਲੇ ਨੇ

ਨਾਨਕ ਤੇ ਮੁਖੀ ਉਜਲੇ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ

ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਤਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਸ਼ਿਆ ਰਿਆਏ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇਵਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਵਾਰ ਬਿਰਹਾਤ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇਮ ਸ੍ਰੀ ਆਸਕ ਇਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਬੁੜੇ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਵਲਭੇਟਾ ਕੀਤੀ ਦਰਗਰ ਵੇਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਮਝ ਵਰਤਾਉਂਦੀ ਆ ਗਿਆ ਬਖਸ਼ੋ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸਹੀ ਪਿਆਰ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਅੰਮ੍ਰਿਤ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਹਨ। ਗੁਰੂ ਮਹਾਰਾਜ ਕਿਰਪਾ ਕਰਨ ਸਮੂਹ ਆਜ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਗੁਰੋਂ ਗੁਰਸਿੱਖੀ ਜੀ ਬਨਾਮ ਦਾਨ ਬਖਸ਼ਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਾਹਿਬ ਪਲਾਹੀ ਸਾਹਿਬ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਕੱਲ੍ਹ ਦੇ ਰੋਜ਼ ਤੋਂ ਸ੍ਰੀ ਅਖੰਡ ਸਾਹਿਬ ਪੰਜ ਅਤੇ ਇੱਕ ਜਪਜੀ ਸਾਹਿਬ ਪ੍ਰਾਰੰਭ ਹੋਏ ਹਨ। ਚਾਰ ਅਖੰਡ ਸਾਹਿਬ, ਪੰਜਵਾਂ ਜਪਜੀ ਸਾਹਿਬ ਦੇ ਜਾਪ ਜੋ ਕਿ ਕੱਲ੍ਹ ਸਵੇਰੇ 10:30 ਸੰਪੂਰਨਤਾ ਹੋਣੀਆਂ ਹਨ। ਕੱਲ੍ਹ ਅਤੇ ਸ਼ਾਮ ਦੇ ਦੀਵਾਨ ਢਾਡੀ ਦਰਬਾਰ ਕੀਰਤਨ ਦਰਬਾਰ ਇਸ ਦੀਵਾਨ ਸਾਜਰੇ ਹਨ। ਅੱਜ ਸ਼ਾਮ 9 ਵਜੇ ਤੱਕ ਸਜਣਗੇ ਅਤੇ 9 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ 3:30 ਤੱਕ ਅਖੰਡ ਕੀਮਤੀ ਜਥੇ ਸੰਘਾਂ ਵੱਲੋਂ ਕੀਰਤਨ ਰਹਿਣ ਸਭਾਈ ਹੋਣਗੇ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ ਸਾਲਾਨਾ ਅਖੰਡ ਕੀਰਤਨ ਸਮਾਗਮ ਜੋ ਕਿ ਅਗਲੇ ਹਫ਼ਤੇ ਆ ਰਹੇ ਹਨ, ਜੋ ਕਿ 25 ਤਰੀਕ ਨੂੰ ਇਸ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਨਾਨਕ ਪ੍ਰਕਾਸ਼ ਟਰੇਸੀ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। 25 ਜੁਲਾਈ ਦਿਨ ਸ਼ਨੀਸ਼ਰਵਾਰ ਨੂੰ ਸਵੇਰੇ 10 ਵਜੇ ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾਂ ਉੱਥੇ ਨਾਮ ਆਪ ਲਿਖਾ ਸਕਦੇ ਹੋ ਜੀ, ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੁਹਿਲਾ ਕਰੋ। ਹੁਣ ਬੇਨਤੀ ਹੈ ਸੰਗਤਾਂ ਪਰਿਵਾਰ ਨੂੰ ਜਿਹਨਾਂ ਵੱਲ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ ਉਹ ਅਖੰਡ ਪਾਠ ਸਾਹਿਬ ਦੇ ਕਮਰੇ 'ਚ ਪਹੁੰਚਣ ਜੀ, ਮਾਧੇ ਅਰਦਾਸ ਸ਼ਾਮਿਲ ਹੋਵਣ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨ

ਰੰਗ ਹਰ ਕੇ ਜਾਂ ਕੋ ਪਾਖ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੋ ਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ

ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਕਰ ਦੂਜਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਧਾਇਓ ਰਹੇ ਮਨ ਦਹਿ ਦਿਸ ਧਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇਕਤ ਮੋਹ ਇੱਕ ਮੋਹਤ ਨਾ ਇਹੋ ਮਨ ਲਾਇਓ ਬਿਗ ਸਿਉ ਪੇਖ ਰੰਗ ਪਸੰਬ ਕੋ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਉ ਭਾਉ ਨ ਕੀਨੋ ਨੈ ਸਤਪੁਰਖ ਮਨਾਇਓ ਧਾਵਤ ਕੋ ਤਾਵੈ ਬਹੁ ਭਾਤੀ ਜਿਉ ਤੇਲੀ ਬਲਦ ਪਰਮਾਇਓ ਨਾਮ ਦਾਨ ਇਸਨਾਨ ਨ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨਹਿ ਬੂਝਿਓ ਅਪਨਾਇਓ ਪਰ ਉਪਕਾਰ ਨਾ ਕਬੂ ਕੀਏ ਨਹਿ ਸਤਿਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸਟ ਮਤ ਵਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਬਛਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿਗਾਰ ਬਹੁ ਕਰਤਾ ਜਿਉ ਮਿਰਤਕ ਉਡਾਇਆ ਰਹਾਓ ਆਏ ਤਾਏ ਕਿਰਪਨ ਸਰਵਣ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨ ਆਇਆ ਕਰ ਅਪਰਣ ਸਵਾਰੀ ਸੇਜਾ ਕਾਮਨ ਥਾਟ ਬਨਾਇਆ ਸੰਗ ਨ ਪਾਇਓ ਆਪਣੇ ਭਰਤੇ ਪੇਖ ਪੇਖ ਦੁਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੂੰ ਮੁਸਲੈ ਸ਼ਰਾਇਆ ਖੇਦ ਪਿਓ ਬਿਗਾਰੀ ਨਿਆਈ ਘਰ ਕੈ ਕਾਮ ਨ ਆਇਆ ਪਇਓ ਅਨੁਗ੍ਰਹਿ ਜਾਂ ਕੋ ਪਇਓ ਅਨੁਗ੍ਰਹਿ ਜਾਂ ਕੋ ਪ੍ਰਭ ਕੋ ਤਿਸ ਹਿਰਦੇ ਨਾਮ ਵਸਾਇਆ ਸਾਧ ਸੰਗਤ ਕੇ ਪਾਛੇ ਪਰਿਓ ਜਨ ਨਾਨਕ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਤ ਬਸੋ ਹਿਰਦੇ ਹਰਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਓ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੇ ਲੇ ਲਾਵੋ ਮਹਾਂਪਤਿਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮਿੱਠੀ ਲਾਗੋ ਪੀਓ ਤੁਹਾਰੋ ਪਾਵੋ ਜੋ ਤੂੰ ਦੇ ਤਹੀ ਇਹੋ ਤ੍ਰਿਪਤੈ ਆਨ ਨ ਕਤਹੂੰ ਧਾਵੋ ਸਦਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀ ਹੈ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਛੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੈ ਮਿਲੇ ਕਿਰਪਾ ਗੁਣ ਗਾਮ ਰਹਾਓ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਤਾਏ ਤਾਹੇ ਬਹੁ ਬਿਦ ਕੋ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦਿਸੇ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤਨੇ ਨ ਮੰਗੋ ਮੇਰੋ ਮਨ ਪਾਵੈ ਬਿਸਰਾਮ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨੇ ਸਧਾਰੈ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹ ਹਮਾਰੇ ਰਹਾਓ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਵਾਰੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮੁ ਕੋ ਨਿਸਤਾਰੈ ਬਿਖੇ ਬਿਲਾਸ ਕਹੀਅਤ ਬਹੁ ਤੇਰੇ ਚਲਤ ਨ ਕਛੂ ਸੰਘਾਰੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੈ ਟੋਡੀ ਮਹੱਲਾ ਪੰਜਵਾਂ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੇ ਰਹੇ ਇਹਾਂ ਉਹਾਂ ਲੋਗ ਰਹਾਓ ਚਰਨ ਪਖਾਰ ਕਰੋ ਗੁਰਸੇਵਾ ਮਨੇ ਚਰਾਵੋ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਕ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਖੋਗ ਕਹੋ ਨਾਨਕ ਇੱਕ ਬਿਨ ਦੂਜਾ ਅਵਰ ਨ ਕਰਨੇ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਅਵਰ ਨ ਸੂਜੈ ਦੂਜੀ ਠਾਰ ਹਾਰ
परयो तो द्वारी लेखा छोड़ लेखा छूटै हम निर्गुण लिहो बारी सद बख्शिंद सदा मेहरबाना सबना देह अधारी नानक दास संत पाछे परयो राख लिहो ए बारी टोडी महला पंजमन रसना गुण गोपाल निद गायण शांत सहज रहसमन उपजो सगले दुख पलायन रहाओ जो मांगे सोई सोई पावे सिव हर के चरण रसायन जन्म मरण दूहों ते छूटे पवजल जगत तरायण खोजत खोजत तत् बिचार्यो दास गोविंद परायण अबनासी खेम चाहे जे नानक सदा सिमर नारायण टोडी महला पंजमान निंदक गुर कृपा ते हट्यो पार ब्रह्म पय दयाला शिव के बाण सिर काट्यो रहाओ काल जाल जम जोहे न साकै संच का सच का पंथा थाट्यो खात खर्चत किछन खुटत नाही राम रतन तन खाट्यो पसमा पूत हुआ खिन पीतर अपना किया पाया अगम निगम कह जन नानक सब देखै लोक सबाया टोडी महला पंजमा किरपन तन मन किलविक परे साध संग भजन कर स्वामी ढाकन को एक हरे रहाओ अनक छिद्र बोहत के छुटकत थाम न जाही करे जिसका बोहत तिस अरादे खोटे संग खरे गली सैल उठावत चाहे ओए उहां ही है तरे जोर सकत नानक किछ नाही रब राखो शरण परे टोडी महला पंजमा हर के चरण कमल मन त्याओ काठ कुठा काठ कुठार पित बात हंता औखद हर को नाउ रहाओ तीने ताप निवारण हारा दुखंता सुखता दुख सुख रास ताको विघ्न को लागे जाकी प्रभ आगे अरदास जाकी प्रभ आगे अरदास संत प्रसाद वैद्य नारायण करण कारण प्रभ एक बाल बुद्ध पूर्ण सुखदाता नानक हर हर टेक टोडी महला पंजमन हर नाम सदा सद जाप तार अनुग्रह पार ब्रह्म स्वामी बसदी कीनी आप रहाओ जिसके से फिर तिन ही समाले बिन से सोग संताप हाथ दे राखे जन अपने हर होए माई बाप जी जंत होए मेहरबाना दया दया धारी हर नाथ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਣ ਰਸਨਾ ਕਹਿਤੇ। ਗੁਰੂ ਜੀ ਸਾਨੂੰ ਸੁਖਮਨੀ ਸਾਹਿਬ ਵਿੱਚ ਜੁਗਤੀ ਦੱਸਦੇ ਹਨ ਕਿ ਨਾਮ ਕਿਸ ਤਰ੍ਹਾਂ ਜਪਣਾ ਹੈ। ਗੁਰੂ ਜੀ ਕਹਿੰਦੇ ਹਨ ਕਿ ਰਾਮ ਨਾਮ ਸੁਣ ਰਸਨਾ ਕਹਿਤੇ। ਜਦੋਂ ਜਦੋਂ ਤੋਂ ਨਾਮ ਜਪਣਾ ਹੈ ਰਸਨਾ ਦੇ ਨਾਲ ਅਤੇ ਕੰਨਾਂ ਦੇ ਨਾਲ ਸੁਣਨਾ ਹੈ। ਆਓ ਆਪਾਂ ਵੀ ਸਾਰੇ ਇਸ ਤਰ੍ਹਾਂ ਹੀ ਨਾਮ ਜਪਣ ਦੀ ਕੋਸ਼ਿਸ਼ ਕਰੀਏ ਜੀ। ਅੱਖਾਂ ਬੰਦ ਕਰਕੇ ਜਦੋਂ ਆਪਾਂ ਵਾਹੇ ਕਹਿਣਾ ਹੈ ਆਪਣੀ ਆਵਾਜ਼ ਨੂੰ ਸੁਣਨਾ ਹੈ, ਜਿੱਦ ਗੁਰੂ ਕਹਿਣਾ ਅਤੇ ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ। ਆਓ ਸਾਰੇ ਸ਼ੁਰੂ ਕਰੀਏ ਜੀ। ਵਾਹਿਗੁਰੂ, ਵਾਹਿਗੁਰੂ।

Get it.

ਵਾਹਿਗੁਰੂ ਜੀ ਕੀ ਫਤਿਹ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਤੀਨੇ ਤਾਪ, ਥਰੀ ਟਾਈਪਸ ਆਫ ਫੀਵਰਸ, ਤਿੰਨ ਤਰ੍ਹਾਂ ਦੇ ਤਾਪ ਮਾਲਕ ਨੇ ਗੁਰਬਾਣੀ ਦੇ ਵਿੱਚ ਦੱਸੇ ਹੈ, ਆਦ, ਉਪਾਦ ਅਤੇ ਵਿਆਦ, ਜਿਹਨੂੰ ਆਦਿ ਉਪਾਧੀ ਅਤੇ ਵਿਆਦੀ ਵੀ ਕਹਿੰਦੇ। ਇੱਕ ਹੁੰਦਾ ਸਰੀਰਕ ਰੋਗ, ਇੱਕ ਹੁੰਦਾ ਮਨ ਦਾ ਰੋਗ, ਇੱਕ ਹੁੰਦੇ ਝਗੜੇ ਅਤੇ ਕਲੇਸ਼। ਅਤੇ ਮਹਾਰਾਜ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ ਹੈ, ਜਿਹਨੇ ਤਿੰਨੋਂ ਰੋਗ ਹੈ, ਆਲ ਦੀਜ਼ ਥ੍ਰੀ ਡਿਜ਼ੀਜ਼, ਜਿਹੜੇ ਦੁੱਖ ਹੈ ਸਾਡੇ, ਕਲੇਸ਼ ਹੈ, ਦ ਪੇਨ ਵਿਚ ਵੀ ਹੈਵ, ਸਾਰਾ ਕੁਛ ਮਹਾਰਾਜ ਦੂਰ ਕਰ ਦਿੰਦੇ। ਸਿਰਫ ਮਨ ਦੀ ਨਹੀਂ ਚੇਂਜ ਕਰਦੇ, ਸਰੀਰ ਦਾ ਵੀ ਰੋਗ ਦੂਰ ਕਰ ਦਿੰਦੇ, ਮਨ ਦਾ ਰੋਗ ਵੀ ਕਰ ਦਿੰਦੇ, ਕਲੇਸ਼ ਪਏ ਹੋਣ ਉਹ ਵੀ ਦੂਰ ਕਰ ਦਿੰਦੇ। ਲੇਕਿਨ ਸਾਨੂੰ ਸਮਝਣਾ ਪੈਣਾ, ਮਹਾਰਾਜ ਦੀ ਸ਼ਰਨ ਦੇ ਵਿੱਚ ਆਉਣਾ ਪੈਣਾ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬੇਗਾਨਾ ਕੋ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਅਰਦਾਸ ਕਰਨੀ ਪੈਣੀ ਮਾਲਕ ਅੱਗੇ। ਅਤੇ ਕੀ ਕਰਨੀ ਅਰਦਾਸ, ਕੀ ਮੰਗਣਾ? ਪੜ੍ਹਦੇ ਤਾਂ ਹੈਗੇ ਹਾਂ, ਸਾਨੂੰ ਪਤਾ ਤਾਂ ਹੈ, ਬਿੰਤੁ ਦਹੋਰ ਜੇ ਮੰਗਣਾ ਸਿਰ, ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਜਿੰਨੀ ਦੇਰ ਤੱਕ ਮਨ ਨੂੰ ਸਮਝ ਨਹੀਂ ਆਉਂਦੀ, ਟਿਲ ਦ ਟਾਈਮ ਮਾਈਂਡ ਨੋਟ ਵਿਲ ਨੋਟ ਅੰਡਰਸਟੈਂਡ ਕਿ ਬਈ ਉਹ ਸਰੀਰ ਨਹੀਂ, ਉਹ ਮਾਲਕ ਦੀ ਜੋਤ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਤੇ ਉਹ ਜਿਹੜੀ ਜੋਤ ਹੈ, ਸਿਰਫ ਮੇਰੇ 'ਚ ਨਹੀਂ, ਤੁਹਾਡੇ 'ਚ ਨਹੀਂ, ਉਹ ਸਾਰਿਆਂ ਦੇ ਵਿੱਚ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਅਤੇ ਮਹਾਰਾਜ ਗੁਰਬਾਣੀ ਸਾਨੂੰ ਕਹਿੰਦੇ ਹੈ, ਕਹਿੰਦੇ ਰੋਗ ਮਿਟਾਇਆ ਆਪ ਪ੍ਰਭ, ਉਪਜਿਆ ਸੁੱਖ ਸ਼ਾਂਤ। ਅਸੀਂ ਮੰਨ ਕੇ ਚੱਲਣਾ ਮੇਰੇ 'ਚ ਰੋਗ, ਕੋਈ ਕੋਈ ਰੋਗ ਹੋ ਜਾਏ ਨਾ ਗੁਰੂ ਪਿਆਰਿਓ, ਇਫ ਦੇਰ ਇਜ਼ ਅ ਡਿਜ਼ੀਜ਼, ਇਫ ਦੇਰ ਇਜ਼ ਅ ਫੀਵਰ, ਭਾਵੇਂ ਮਨ ਦਾ ਰੋਗ ਹੋਵੇ, ਭਾਵੇਂ ਸਰੀਰ ਦਾ ਰੋਗ ਹੋਵੇ, ਇਹ ਮੰਨ ਕੇ ਚੱਲਣਾ ਮੈਨੂੰ ਰੋਗ ਮੇਰਾ ਠੀਕ ਹੋ ਗਿਆ, ਮੇਰਾ ਮੈਨੂੰ ਰੋਗ ਲੱਗਾ ਹੀ ਨਹੀਂ। ਕਿਉਂ? ਗੁਰ ਮੇਰੇ ਸੰਗ ਸਦਾ ਹੈ ਨਾਲੇ, ਮੈਨੂੰ ਰੋਗ ਲੱਗ ਹੀ ਨਹੀਂ ਸਕਦਾ, ਲੱਗਾ ਹੀ ਨਹੀਂ ਮੈਨੂੰ ਰੋਗ। ਕਹਿੰਦੇ ਰੋਗ ਮਿਟਾਇਆ ਆਪ ਪ੍ਰਭ, ਉਪਜਿਆ ਸੁੱਖ ਸ਼ਾਂਤ। ਕਹਿੰਦੇ ਮੇਰਾ ਮਨ ਜਿਹੜਾ ਵਾ ਨਾ, ਸੁੱਖ ਸੁੱਖ ਆ ਗਿਆ। ਸੁੱਖ ਕੀ ਹੁੰਦਾ? ਪੀਸ, ਸ਼ਾਂਤੀ ਆ ਗਈ ਮਨ ਦੇ ਵਿੱਚ, ਸਹਿਜ ਵਿੱਚ ਚਲੇ ਗਿਆ ਮੇਰਾ ਮਨ। ਲੇਕਿਨ ਇਹ ਅਰਦਾਸ ਕਰਨ ਤੋਂ ਪਹਿਲਾਂ ਘੱਟੋ ਘੱਟ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਦੇ ਸਾਰਿਆਂ 'ਤੇ, ਮਾਲਕ ਦੀ ਨਿੱਘੀ ਗੋਦ 'ਚ ਬੈਠ ਕੇ ਆਪਾਂ ਸਿਮਰਨ ਕੀਤਾ, ਅੱਧਾ ਪੌਣਾ ਘੰਟਾ, ਘੰਟਾ ਡੇਢ ਘੰਟਾ ਆਪਾਂ ਸਿਮਰਨ ਕਰਨਾ, ਫਿਰ ਇਹ ਅਰਦਾਸ ਕਰਨੀ, ਬਾਰ ਬਾਰ ਇਹ ਸ਼ਬਦ ਪੜ੍ਹਨਾ, ਅਤੇ ਮਹਾਰਾਜ ਨੂੰ ਕਹਿਣਾ, ਵੱਡ ਪ੍ਰਤਾਪ ਅਚਰਜ ਰੂਪ ਹਰ ਕਿੰਨੀ ਦਾਤ। ਇਹ ਦਾਤ ਦੇਤੀ, ਹਰ ਨੇ ਮੈਨੂੰ ਦਾਤ ਦੇਤੀ, ਮੇਰਾ ਰੋਗ ਖਤਮ ਹੋ ਗਿਆ। ਅਤੇ ਆਪਣੇ ਆਪ ਨੂੰ ਇੱਕ ਚੀਜ਼ ਪ੍ਰੋਜੈਕਟ ਕਰਨੀ ਹੈ। ਦੇਖੋ ਮਹਾਰਾਜ ਕਹਿੰਦੇ ਤੂੰ ਸਾਰੇ ਜਿਹੜੇ ਥੋਟਸ ਹੈ ਨਾ, ਸਾਰੇ ਫੁਰਨੇ ਜਿਹੜੇ ਖਤਮ ਕਰ ਦੇਣੇ ਹੈ, ਲੇਕਿਨ ਇੱਕ ਫੁਰਨਾ ਅਸੀਂ ਕਦੇ ਨਹੀਂ ਖਤਮ ਕਰਨਾ, ਇੱਕ ਰੱਖਣਾ। ਉਹ ਕਿਹੜਾ ਫੁਰਨਾ? ਪਈ ਪ੍ਰਾਪਤ ਮਨੁੱਖ ਦਿਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਵਨ ਥੋਟ ਵੀ ਹੈਵ ਟੂ ਕੀਪ, ਦੈਟ ਵੀ ਆਰ ਗੋਇੰਗ ਟੂ ਮੀਟ ਵਾਹਿਗੁਰੂ, ਐਂਡ ਵੀ ਆਰ ਨਾਟ ਦਿਸ ਫਿਲਥੀ ਬੋਡੀ। ਆਪਾਂ ਇਹ ਗੰਦਾ ਸਾਡਾ ਜਿਹੜਾ ਸਰੀਰ ਹੈ, ਮਨ ਸਾਡਾ ਗੰਦਾ ਨਹੀਂ ਹੈ। ਕਿਉਂਕਿ ਹੁਣ ਕੀ ਹੈ, ਮਨ ਦੇ ਵਿੱਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਦੇਰ ਇਜ਼ ਅ ਲਸਟ, ਗਰੀਡ, ਐਂਗਰ, ਅਟੈਚਮੈਂਟ, ਈਗੋ। ਇਸ ਵਿੱਚ ਬਾਰ ਬਾਰ ਅਰਦਾਸ ਕਰਨੀ ਹੈ, ਕਾਮ ਕ੍ਰੋਧ ਆਹ ਸਾਰੇ ਪੜ੍ਹੀਏ,

ਜਿਹੇ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਿਕ ਪੁਨਹ ਚਰਨ ਕਰਤ ਨਹੀਂ ਤਰੈ। ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸੁਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ।

ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਹਟ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ

ਨਾਮ ਦਾਸਤ ਭੀ ਸਰਥੀ ਵੈ ਅਗਨ ਮਾਹਿ ਹੋਮਤ ਪਰਾਨ ਕਨਕ ਅਸਵ ਹੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ।

ਮਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਭਇਆ ਉਡੈ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੇ ਸੁਤ ਭਰਾਤ ਬੀਤ ਬਣਤਾ ਸੰਘਸੇ ਜੇ ਪ੍ਰਸਾਦ ਪੀ ਵਹ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੂਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸਾਂਗੇ ਸਾਥ ਬਸਾ ਦੀਨੇ ਹਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ

ਸੰਗ ਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਆਨੰਦ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪੁਚਾਰਾ ਕਰੈ ਦਿਨ ਰਾਤ ਬਾਹਰ ਭੇਕ ਅੰਤਰ ਮਲ ਮਾਇਆ ਸ਼ਬਦ ਸੁਨਾਹੇ ਕਛ ਕਰੈ

ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੁਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ।

ਜਿਸ ਭਾਵੈ ਤਿਸ ਲਏ ਲੜ ਲਾਏ, ਥਾਨ ਥਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ। ਨਿਮਖ ਨਿਮਖ ਜਾਪ

ਜੇ ਪ੍ਰਸਾਦ ਬੋਲੇ ਅੰਮ੍ਰਿਤ ਸੁਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਕਾਰ ਚਲਹੇ, ਜੇ ਪ੍ਰਸਾਦ ਸੰਪੂਰਨ ਫਲ ਹੈ, ਜੇ ਪ੍ਰਸਾਦ ਪਰਮ ਗਤ ਪਾਵਹੇ, ਜੇ ਪ੍ਰਸਾਦ ਸੁਖ ਸਹਿਜ ਸਮਾਵਹੇ, ਐਸਾ ਪ੍ਰਭ ਤਿਆਗ ਅਵਰ ਕਤ ਲਾਗ ਹੋ। ਗੁਰ ਪ੍ਰਸਾਦ ਨਾਨਕ ਮਨ ਜਾਗ ਹੋ, ਜੇ ਪ੍ਰਸਾਦ

ਪ੍ਰਭ ਸੁਪਰਸਾਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਾਤ ਉਤਮ ਹੋਏ, ਸਰਵਣ ਦਾ ਪ੍ਰਭ ਤੇਰੀ ਮਾਇਆ, ਆਪਹੁ ਕਛੂ ਨ ਕਿਨਹੁ ਲਾਇਆ, ਜਿਤ ਜਿਤ ਲਾਭ ਹੋ ਤਿਤ ਲਗ ਹੈ ਹਰ ਨਾਥ, ਨਾਨਕ ਕਿਨ ਕਹਿ ਕਛੂ ਨਾਥ। ਸਲੋਕ

ਨਾਨਕ ਸਾਧਕੀ ਸੋਭਾ ਪਰਮ ਮਹੇ ਸਮਾਨੀ, ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪਰ ਫੁਲੈ, ਸਾਧਕ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ।

ਸਾਧਕ ਸੰਗ ਨਹੀਂ ਕਛੁ ਘਾਲ, ਦਰਸ਼ਨ ਭੇਟ ਹੋ ਦਰਸ਼ਨ ਭੇਟਤ ਹੋਤ ਨਿਹਾਲ, ਸਾਧਕ ਸੰਗ ਕਲੁਖਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਸ਼ੁਰਤ ਹਰ ਮੇ

ਕੋਟ ਪਾਤਰ ਬ੍ਰਿਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰਨ ਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰਛਤਰ, ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵ ਐ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸਤਾਮ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤਰ ਸਾਸਤ, ਕਈ ਕੋਟ ਕੀ ਰਤਨ ਸਮੁੱਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸੁਵਰਨ ਥੀਵੇ।

ਆਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇਦਨ ਨਹੀਂ ਧਰਾਪੈ ਸੰਤਕਾ ਦੁਖੀ ਛੁਟੈ ਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤਕਾ

ਆਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਗਲਾ ਬਿਨਾ ਕਿਹ ਧਾਵੈ ਜੇ ਕੋ ਹੋਏ ਬਹਿ ਦਾ ਤਾਰ ਜਿਸ ਦਿਨ ਹਰ ਜਾਣਾ ਗਾ ਵਾਰ ਜਿਸ ਗੁਰਬਰ ਸਾਹਿਬ

ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾਸਾ ਤੇ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਾ ਮਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ

ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸਮਾਰੈ। ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆ ਪਤ

ਤੇਰਾ ਵੈਰ ਸੁਖਦਾਏ ਤਾਂ ਕਿ ਕੀਮਤ ਕਿੰਨਾ ਨਾ ਪਾਏ ਅਨੇਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੇ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪਰ ਸਾਰਿਆ ਸਭ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ।

ਤਾਕ ਸਰਨ ਗੁਰਦੇਵ ਇਮਰਤ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਕ ਭਾਵਨਾ ਛੁਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ।

ਆਪ ਜਪੋ ਅਵਰਾ ਨਾਮ ਜਪਾਓ, ਸੁਨਤ ਕਹਿਤ ਰਹਿਤ ਗਤ ਪਾਵੋ, ਸਾਰ ਭੂਤ ਸਤ ਹਰਿ ਕੋ ਨਾਓ, ਸਹਿ ਸੁਭਾਇ ਨਾਨਕ ਗੁਣ ਗਾਓ। ਗੁਣ ਗਾਓ ਤਾਂ ਤੇਰੀ ਤਰਸ ਮੈਲ, ਬਿਨ ਸਜਾਏ ਹੋਮੈ ਬਿਖ ਪੈਲ, ਹੋਏ ਅਚਿੰਤ ਬਸੈ ਸੁਖਨਾਲ, ਸਾਸ ਕਰਾਸ ਹਰ ਨਾਮ ਸਮਾਲ, ਛਾਟ ਸਿਆਨਮ ਸਕਲੀ ਮਨਾ, ਸਾਧ ਸੰਗ ਪਾਵੇ ਸਚ ਧਨਾ, ਹਰ ਪੂੰਜੀ ਸੰਚ ਕਰੋ ਵਿਵਹਾਰੀਆਂ।

ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੇ ਧਿਆਵੋ, ਚਰਨ ਕਮਲ ਸੋ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਏ ਕੋਟ ਏਕ ਆਧਾਰ, ਨਾਨਕ ਮਾਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਾਨ ਸੁਖ ਹੋਏ, ਹਰ ਰਸ ਪਾਵੇ ਬਿਰਲਾ ਕੋਏ, ਜਿਨ ਚਾਖਿਆ ਸੇ ਜੰਤਰ ਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ, ਪਰੇ ਸਰਨ ਆਣ ਸਭ ਤਿਆਗ, ਅੰਤਰ ਪ੍ਰਗਾਸ ਅਣ ਦਿਨ ਬਿਲਾਗ, ਵੱਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰੱਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕਿਨ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਇਆ, ਇਸ਼ਪੁਨੀ ਸਰਦਾ ਸਭ ਪੂਰੀ ਰਵ ਰਹਿਆ, ਸਤਸੰਗ ਹਜੂਰੀ ਜਿਸਕਾ ਸਾਥ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕੇ ਬਿਸਰੇ ਜੇ ਘਾਲ ਨਾ ਭਾਨੈ, ਸੋ ਕੇ ਬਿਸਰੇ ਜੇ ਕੀਆ ਜਾਨੈ, ਸੋ ਕੇ ਬਿਸਰੇ ਜਿਨ ਸਭ ਕਿਛ ਦੀਆ, ਸੋ ਕੇ ਬਿਸਰੇ ਜੇ ਜੀਵਨ ਜੀਆ, ਸੋ ਕੇ ਬਿਸਰੇ ਜੇ ਅਗਰ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੇ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰਪੁਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ, ਸੁ ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ, ਸਰਬ ਕਲਿਆਣ ਸੁਖ ਨਿਧ।

ਜੋ ਜੋ ਜਪੈ ਸੋਏ ਪੁਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਅਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤ ਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ

ਆਪਣ ਤਬ ਕਹਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਮਾਦ ਜਿਸ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰ ਕਸੋ ਕਹੋ ਕਿਸੇ ਵਿਆਪਤ ਜਬ ਆਪਣ ਆਪ ਆਪ ਆਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਣ ਖੇਲ ਆਪ ਵਰ ਤੀਜਾ ਨਾਨਕ ਕਰਨ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਇੱਕ ਹੈ ਰਗਮ ਪਾਰ ਤਬ ਨਰਕ ਸੁਰਕ ਕਹੋ ਕਹੋ ਨ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਖਤ ਕਹੋ ਗਿਤ ਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕੌਣ ਡਰ ਕੌਣ ਕਤ ਡਰੈ ਪੰਚਲਿਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਪਾਰ ਅਵਿਨਾਸੀ ਸੁਖ ਆਪਣ ਆਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਬਬ ਏਕਾ ਤਬ ਚਿਤਰ ਗੋਬਤ ਕਿਸ ਪੁੱਛਤ ਲੇਖਾ ਜਬ ਨਾਥ ਨਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣਾ ਆਪ ਆਪ ਹੀ ਚਰ ਜਾ ਨਾਨਕ ਰੂਪ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ।

ਜੇ ਸਰੂਪ ਕੇਵਲ ਜਗਦੀਸ਼ ਤਹਿ ਛਲ ਛਿਦਰ ਲਗਤ ਕਹੋ ਗੀਸ ਜਿਹ ਜੋ ਸਰੂਪੀ ਜੋ ਸੰਗ ਸਮਾਵੈ ਤਹਿ ਕਿਸੇ ਭੋਗਵੰਤ ਤ੍ਰਿਪਤਾਵੈ।

ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨ ਹੋ ਆਪ ਜੇ ਅਛਲ ਛੇਦ ਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪਹਿ ਦੇਸ ਤਿਹ ਗੁਣ ਕਾ ਨਾਹੀ ਪਰਵੇਸ ਜੇ ਇੱਕ ਹੈ ਇੱਕ ਭਗਵੰਤਾ।

ਅਨੁਸਾਰ ਜਾਤ ਸੁਭਾਵ ਹੈ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕੁਛ ਹੋਇਆ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਕੀਤਾ ਤਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਦਰ ਸਾਹਿਬ ਤਾ ਕਹਾਥ ਦੀਨ ਦਯਾਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਾ ਜਾਵਰ ਕਹਾ ਕੋ ਜਾਏ।

ਅੰਦਰ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਬਾਬਾ ਆਪ ਇਹ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣਾਓ ਹਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਹਿ ਸੁਆਓ ਆਠ ਪਹਿਰ ਪ੍ਰਭ ਵੇਖੋ ਨੇਰਾ ਮਿਟਿਆ ਗਿਆਨ ਮਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਵਸਾਓ ਮਨ ਛੇ ਨਾਨਕ ਪਲ ਪਾਵੋ ਹਾਲਤ ਪਾਲਤ ਦੁਹਲਿਓ ਸਵਾਰ ਰਾਮ ਨਾਮ ਅੰਤੁਰ ਉਰਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਆਜ ਪ੍ਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਾ ਪਾਰ ਕਰਹੁਆ ਬਾਰੀ ਦਰਗਹ ਨਿਬਹ ਖੇਬ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁਰ ਨਾ ਵਹਿ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਟੈ ਅਹੰਕਾਰ ਤਿਸ ਜਨ ਕੋ ਕੋਏ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਕਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸਿਆ ਸੋਤ ਨਿਹਾਲ।

ਅਨਕ ਤਸਚਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਹਿ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਦਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਮਰਤ ਮਹਿ ਦੇਖ ਹਸੀਅਰ ਸੂਰਨ ਖੇਤਰ ਮੇਕ ਬਾਣੀ

ਸੰਤ ਜਨਾ ਕਾ ਹਿਰਦੈ ਸਭ ਧਰਮ, ਸੰਤ ਜਨਾ ਸੁਨਹਿ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸਕੀ ਹੈ ਰਹਿਤ, ਸਤ ਬਜਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਹਾਰ ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਭੀਓ।

ਹਕਨੇ ਕਛ ਕਰਾ ਭਲਾ ਕਰ ਤੂੰ ਤਦ ਨੀ ਕੀ ਆਪੇ ਜਾਣੇ ਆਪਣੀ ਜੀ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਤਾ ਕੀ ਕਦਮੀ ਤੇ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਜਿਸਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕੇ ਉਜਾਨ ਜੋ ਜਾਨ ਤੇ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਧਨਵੰਤ ਕੁਲ।

ਜਿਨ੍ਹਾਂ ਸਿੰਘਾਂ ਸਿੰਘਾਂ ਨੇ ਤਰਮੇ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਹਾਸਾਂ ਸੰਗ ਨਿਭਾਏ, ਤਿੰਨਾਂ ਦੇ

ਸੁਮੀਤ ਸਿੰਘ, ਸੁਖਦੀਪ ਸਿੰਘ ਵੱਲੋਂ ਆਪ ਆਏ ਨੇ। ਪਿਤਾ ਸਤਿਕਾਰਯੋਗ ਸਰਦਾਰ ਮਲਕੀਤ ਸਿੰਘ ਵਿਰਦੀ ਦੀ ਸਾਲਾਨਾ ਯਾਦ ਵਿੱਚ ਆਪ ਜੀ ਦੇ ਚਰਨਾਂ ਨੂੰ ਪਰਸਦਿਆਂ ਹੋਇਆ ਜੀ ਦੀ ਪਵਿੱਤਰ ਬਾਣੀ ਸੁਖਮਣੀ ਸਾਹਿਬ ਦੇ ਜਾਪ ਕਰਵਾਏ, ਉਪਰੰਤ ਰਸ ਭਿੰਨੇ ਕੀਰਤਨ ਹੋਏ। ਗੁਰੂ ਪਾਤਸ਼ਾਹ ਜੀ ਗੁਰਬਾਣੀ ਕੀਰਤਨ ਕਰਦਿਆਂ, ਸੁਖਮਣੀ ਸਾਹਿਬ ਦੇ ਪਾਠ ਦੇ ਜਾਪ ਕਰਦਿਆਂ, ਗੋਤ ਵਿੱਚ ਬੈਠਦਿਆਂ ਸੇਵਾ ਕਰਦਿਆਂ ਬਿੰਦ ਭੁੱਲਾਂ ਚੁੱਕਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਜੀ, ਅੱਗੇ ਤੋਂ ਸ਼ੁੱਧ ਸਪਰ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣਾ। ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਜੀ। ਪਰਿਵਾਰ ਵੱਲੋਂ ਜਿਨ੍ਹਾਂ ਮਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਨੂੰ ਪਰਸਦਿਆਂ ਹੋਇਆਂ ਸੇਵਾ ਲਈ ਹੈ, ਗੁਰਮਤ ਅਨੁਸਾਰ ਮਨੋਕਾਮਨਾਵਾਂ ਪੂਰਨ ਕਰਨੀਆਂ ਜੀ। ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀ ਦੇਹ ਰੁਕਤਾਂ ਦੀਆਂ ਦਾਤਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਜੀ। ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣਾ ਜੀ। ਆਪ ਜੀ ਦੀਆਂ ਪਵਿੱਤਰ ਦਾਤਾਂ ਵਿੱਚੋਂ, ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਨੂੰ ਸੋਹਣੇ ਰਮਾਲੇ ਹਾਜ਼ਰ ਕੀਤੇ ਨੇ, ਆਪ ਅੰਗੀਕਾਰ ਕਰਨੇ, ਪਰਿਵਾਰ ਦੇ ਲੋਕ ਪਰਲੋਕ 'ਚ ਪੜਦੇ ਕੱਜ ਲੈਣੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਤਰਸ ਕਰਕੇ ਗੋਦ 'ਚ ਬਿਠਾਇਆ, ਸੁਖਮਨੀ ਸਾਹਿਬ ਦੇ ਜਾਪ ਸਰਵਣ ਕਰਵਾਏ, ਕੀਰਤਨ ਸਰਵਣ ਕਰਵਾਏ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਮਾਤਾ ਜਤਿੰਦਰ ਕੌਰ ਜੀ ਵੱਲੋਂ ਆਪਣੇ ਪਤੀ ਦੀ ਯਾਦ ਵਿੱਚ ਅਤੇ ਸਰਦਾਰ ਜਸਮੀਤ ਸਿੰਘ ਅਤੇ ਸੁਖਦੀਪ ਸਿੰਘ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਸੁਖਮਨੀ ਸਾਹਿਬ ਦੇ ਜਾਪ ਅਤੇ ਕੀਰਤਨ ਕਰਵਾਏ। ਸਤਿਕਾਰਯੋਗ ਸਰਦਾਰ ਮਲਕੀਤ ਸਿੰਘ ਵਿਰਦੀ ਹੋਰਾਂ ਦੀ ਸਲਾਨਾ ਯਾਦ ਵਿੱਚ। ਸੋ ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਦੀਆਂ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਆਪ ਸਭ ਸੰਗਤ ਦੇ ਰੂਪ ਵਿੱਚ ਦਰਸ਼ਨ ਦਿੱਤੇ ਹਨ ਪਰਿਵਾਰ ਵੱਲੋਂ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰ ਵੱਲੋਂ ਆਪ ਸਭ ਲਈ ਲੰਗਰ ਪਾਣੀ ਤਿਆਰ ਕੀਤਾ ਹੋਇਆ, ਜਿਨ੍ਹਾਂ ਨੇ ਛਕ ਲਿਆ ਧੰਨਵਾਦ, ਜਿਨ੍ਹਾਂ ਨੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਦੇਗ ਲੈਣ ਉਪਰੰਤ ਆਪ ਸਭ ਨੇ ਗੁਰੂ ਕੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: alla fall. Allas.
1: ਆਂਟੀ ਮੈਂ ਇਹ ਬਾਹਰ ਕੱਢ ਕੇ ਰੱਖ ਲਈ ਸੀ, ਮੇਰੇ ਤੋਂ ਛੋਟੇ ਹੱਥਾਂ ਵਾਲਾ ਪੜ੍ਹ ਨਹੀਂ ਹੋਣਾ।
2: ਚਲ ਕੋਈ ਨਾ,
1: ਗੋਰੀ ਬਿਸਤਰਾ
3: ਵਾਹਿਗੁਰੂ ਜੀ ਕਾ ਖਾਲਸਾ,
4: ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਪਿਆਰੀ ਸਾਧ ਸੰਗਤ, ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਆਪ ਜੀ ਦੇ ਚਰਨਾਂ ਦੇ ਵਿੱਚ। ਜੋ ਵੀ ਮਾਈ ਭਾਈ ਆਏ ਹੋ ਅਤੇ ਰੇਡੀਓ ਰਾਹੀਂ ਸਰਵਣ ਕਰਦੇ ਹੋ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿ ਕਿਸ ਤਰ੍ਹਾਂ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਸਾਹਿਬ ਜੀ ਨੂੰ ਘਰੋਂ ਚੱਕ ਕੇ ਇਹਨਾਂ ਦੁਸ਼ਟਾਂ ਨੇ ਉਹਦੀ ਬੋਟੀ ਬੋਟੀ ਕਰਕੇ ਹਰੀਕੇ ਪੱਤਣ ਦੇ ਵਿੱਚ ਪਾਣੀ ਦੇ ਵਿੱਚ ਸਿੱਟ ਦਿੱਤਾ। ਉਹਨਾਂ ਦੀ ਯਾਦ ਦੇ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆਇਆ 14 ਤਰੀਕ ਸ਼ਾਮਾਂ ਨੂੰ ਸਾਰੇ ਪੰਜਾਬ ਦੇ ਵਿੱਚ ਅਰਦਾਸ ਹੋਵੇਗੀ ਉਹਨਾਂ ਦੀ, ਅਤੇ ਹਰੀਕੇ ਪੱਤਣ ਜਾ ਕੇ ਉੱਥੇ ਸੁਖਮਨੀ ਸਾਹਿਬ ਦੇ ਜਾਪ ਕਰਨੇ ਨੇ, ਉਸ ਤੋਂ ਬਾਅਦ ਅਰਦਾਸ ਹੋਵੇਗੀ। ਸੋ ਉਹਨਾਂ ਨੇ ਹੁਕਮ ਕੀਤਾ ਹੈ ਕਿ ਸਾਰੀ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਮਾਈ ਭਾਈ ਬੈਠੇ ਨੇ, 14 ਤਰੀਕ ਜੋ ਮੰਗਲਵਾਰ ਨੂੰ ਆ ਰਹੀ ਹੈ ਟਿਊਜ਼ਡੇ, ਉਹ ਸ਼ਾਮਾਂ ਨੂੰ ਵੀ ਆਪਾਂ ਸਾਰਿਆਂ ਨੇ ਰਲ ਕੇ ਸੁਖਮਨੀ ਸਾਹਿਬ ਦਾ ਜਾਪ ਕਰੀਏ ਇੱਥੇ, ਅਤੇ ਬਾਅਦ ਦੇ ਵਿੱਚ ਅਰਦਾਸ ਕਰੀਏ। 15 ਨੂੰ ਬੁੱਧਵਾਰ ਹੈ, ਉਦਣ ਨੂੰ ਤਾਂ ਆਪਾਂ ਕਰਦੇ ਹਾਂ, ਪਰ 14 ਤਰੀਕ ਨੂੰ ਜਿਸ ਵੇਲੇ ਸਾਰੀ ਦੁਨੀਆਂ ਦੇ ਵਿੱਚ ਇਹ ਅਰਦਾਸ ਹੁੰਦੀ ਹੈ, ਉਸ ਦੇ ਵਿੱਚ ਆਪਾਂ ਵੀ ਹਿੱਸਾ ਪਾਈਏ। ਉਹ ਮਹਾਨ ਸ਼ਹੀਦ ਆਪਣੀਆਂ ਜਾਨਾਂ ਦੇ ਗਏ ਸਾਡੇ ਵਾਸਤੇ, ਆਪਣਾ ਵੀ ਕੁਛ ਫਰਜ਼ ਬਣਦਾ ਹੈ। ਸੋ ਮੈਂ ਬੇਨਤੀ ਕਰਾਂਗਾ ਸਾਰੇ ਮਾਈਕ ਭਾਈ ਜੋ ਘਰਾਂ ਵਿੱਚ ਬੈਠ ਕੇ ਸੁਣਦੇ ਹੋ, ਇਸ ਮੰਗਲਵਾਰ, ਆਉਣ ਵਾਲੇ ਮੰਗਲਵਾਰ 14 ਤਰੀਕ 14 ਜੁਲਾਈ ਸ਼ਾਮ ਨੂੰ 4:30 to 6 ਵਜੇ ਤੱਕ ਸੁਖਮਨੀ ਸਾਹਿਬ ਦੇ ਜਾਪ ਦੇ ਵਿੱਚ ਹਿੱਸਾ ਪਾਓ ਅਤੇ ਆ ਕਰਕੇ ਅਰਦਾਸ ਦੇ ਵਿੱਚ ਸ਼ਾਮਿਲ ਹੋਵੋ। ਤਹਿਲ ਤੋਂ ਧੰਨਵਾਦੀ ਹਾਂ। ਵੀਕਐਂਡ 'ਤੇ ਵੀ ਸਾਰਿਆਂ ਨੂੰ ਸੂਚਿਤ ਕੀਤਾ ਜਾਵੇਗਾ। ਸੋ ਇਸ ਦਿਨ 'ਤੇ ਆਪਾਂ ਵੱਧ ਚੜ੍ਹ ਕੇ ਆਉਣਾ ਹੈ, ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ। ਇਹ ਜੋ ਸਾਡੇ ਨਾਲ ਧੱਕਾ ਹੋ ਰਿਹਾ ਹੈ, ਇਹ ਕਿਉਂ ਹੋ ਰਿਹਾ ਹੈ? ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਸੋ ਆਓ ਹੁਣ ਸੁਖਮਨੀ ਸਾਹਿਬ ਦਾ ਜਾਪ ਸਰਵਨ ਕਰੀਏ ਜੀ।

0: ਦੁਸ਼ਮਣ ਤਰੇ,
1: ਤਬ ਸਿਮਰਤ ਕਛੁ ਬਿਘਨ ਨ ਲਾਗੈ,
0: ਪ੍ਰਭ ਕੇ ਸਿਮਰਨ ਅੰਦਰ ਜਾਗੈ,
1: ਪ੍ਰਭ ਕੇ ਸਿਮਰਨ ਭਉ ਨ ਵਿਆਪੈ,
0: ਪ੍ਰਭ ਕੇ ਸਿਮਰਨ ਦੁਖ ਨ ਸੰਤਾਪੈ,
1: ਪ੍ਰਭ ਕਾ ਸਿਮਰਨ ਸਾਧ ਕੇ ਸੰਗ,
0: ਸਰਬ ਨਿਧਾਨ ਨਾਨਕ ਹਰ ਰੰਗ,
1: ਪ੍ਰਭ ਕੇ ਸਿਮਰਨ ਰਹਿ

0: ਸਭੋ ਸਿਮਰੇ ਸੇ ਸੁਖਵਾਸੀ
1: ਸਿਮਰੇ ਸਦਾ ਵਿਨਾਸੀ
0: ਸਿਮਰਨ ਤੇ ਲਾਗੇ ਜਿਨੇ ਆਪਦੇ ਅੱਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਸਭੋ ਸਿਮਰੇ ਸੇ ਪਰੇ ਉਪਕਾਰੀ
1: ਸਿਮਰੇ ਤਿੰਨ ਸਦ ਬਲਿਹਾਰੀ
0: ਸਭੋ ਸਿਮਰੇ ਸੇ ਮੁਖ

0: ਨਿੰਦਕ ਭੀ ਤਰੇ
1: ਸੰਤ ਕੇ ਦੁਖਨ ਤੇ ਮੁਖ ਪਵੇ
0: ਸੰਤਨ ਕੇ ਦੁਖਨ ਕਾਗ ਜੋ ਲਵੇ
1: ਸੰਤਨ ਕੇ ਦੁਖਨ ਸਰਪ ਜੋਨ ਪਾਏ
0: ਸੰਤ ਕੇ ਦੁਖਨ ਤ੍ਰਿਗ ਜੋਨ ਕਿਰ ਮਾਏ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
0: ਸੰਤ ਕੇ ਦੁਖਨ ਸਭ ਕੋ ਛਲੇ।

0: ਆਜੂਕਾ ਨਿਰਭਉ ਹੋਏ ਵਸੈ
1: ਸਗਲ ਵਿਆਧ ਮਨ ਤੇ ਖੈ ਨਸੈ
0: ਜਿਸਕਾ ਸਾਧਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਮੁਰਾਰੀ
0: ਤਿਤ ਪੈ ਚੁਕੇ ਭਰਮ ਗਵਨ
1: ਸੋ ਨਾਨਕ ਹਰ ਹਰ ਜਸ ਸਰਵਨ।

0: ਨਾਥ ਨਿਰੰਜਨ ਗੋਚਰ ਕਰਦੇ
1: ਕੌਣ ਛੁਟੇ ਕੌਣ ਬੰਧਨ ਬਾਂਧੇ
0: ਆਪਣੇ ਆਪ ਆਪ ਹੀ ਚਰਜਾ
1: ਆਪਣੇ ਰੂਪ ਆਪ ਹੀ ਪਰਜਾ
0: ਜੈ ਨਿਰਮਲ ਪੁਰਖ

ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਹ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇਂ ਤਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।

ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ।

ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ। ਬੋਲਣਾ ਜੀ, ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ ਮਤ ਪਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਅਰਦਾਸ ਬੇਨਤੀ ਹੈ ਜੀ, ਆਪ ਜੀ ਨੇ ਕਿਰਪਾ ਰਹਿਮਤ ਕੀਤੀ ਆਪਣੀਆਂ ਪਿਆਰੀਆਂ ਸੰਗਤਾਂ ਤੇ ਹਫ਼ਤਾਵਾਰੀ ਸੰਗਤੀ ਰੂਪ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਹਨ, ਚੌਪੀ ਸਾਹਿਬ ਦਾ ਜਾਪ ਹੋਇਆ, ਉਪਰੰਤ ਗੁਰਬਾਣੀ ਦੇ ਕੀਰਤਨ ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਪਰਿਵਾਰਾਂ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤੇ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਪਹਿਲੇ ਪਰਿਵਾਰ ਸੱਚੇ ਪਾਤਸ਼ਾਹ ਜੀਓ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪ ਦੇ ਪ੍ਰਕਾਸ਼ ਵੀ ਮਨਾਉਂਦਿਆਂ ਹੋਇਆਂ, ਸਮੂਹ ਸੰਗਤਾਂ ਵੱਲੋਂ ਜੋ ਸੁਖਣੀ ਸਾਹਿਬ ਦੇ ਜਾਪ ਕਰਦੀਆਂ ਹਨ ਉਹਨਾਂ ਵੱਲੋਂ ਸੱਚੇ ਪਾਤਸ਼ਾਹ ਜੀ ਜਾਪ ਕੀਤੇ ਗਏ ਹਨ। ਦੂਸਰੇ ਪਰਿਵਾਰ ਭਾਈ ਸੁਖਦੇਵ ਸਿੰਘ ਸੰਧੂ, ਨਵਨੀਤ ਕੌਰ ਸੰਧੂ, ਉਹਨਾਂ ਵੱਲੋਂ ਆਪਣੇ ਪੁੱਤਰ ਬਿਰਜੋਤ ਸਿੰਘ ਦੇ ਸੱਚੇ ਪਾਤਸ਼ਾਹ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਾ ਕੀਤੀ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਭਚੰਗੀ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਦੇ ਦਾਨ ਵਿੱਦਿਆ ਦੇ ਦਾਨ ਬਖਸ਼ਣੇ, ਸਮੂਹ ਪਰਿਵਾਰ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਹਰ ਸੰਦੀਪ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਜਾਪ ਕਰਵਾਏ ਹਨ, ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਜਸਵੀਰ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਮਾਤਾ ਪਿਤਾ ਮਨਜੀਤ ਕੌਰ ਅਤੇ ਮਹਿੰਦਰ ਕੌਰ ਦੀ ਸਲਾਨਾ ਜਾਤ ਵਿੱਚ ਸੱਚੇ ਪਾਤਸ਼ਾਹ ਜੀ ਉਹ ਸੁਖਮਨੀ ਸਾਹਿਬ ਦੇ ਜਾਪ ਕਰਵਾਏ। ਸੱਚੇ ਪਾਤਸ਼ਾਹ ਕਿਰਪਾ ਕਰਨੀ, ਮੇਰਾ ਪ੍ਰਯਾਸ ਰੱਖਣਾ ਸੱਚੇ ਪਾਤਸ਼ਾਹ ਜੀ ਸੇਵਾ ਦਰ ਪ੍ਰਵਾਨ ਕਰਨੀ। ਦੂਸਰੇ ਪਰਿਵਾਰ ਸੱਚੇ ਪਾਤਸ਼ਾਹ ਜੀ ਗੁਰਕਿਰਨ ਸਿੰਘ ਸਮੂਹ ਬਾਠ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ, ਨਾਲ ਕੀਰਤਨ ਦੀ ਸੇਵਾ ਹੋਈ ਹੈ। ਸੱਚੇ ਪਾਤਸ਼ਾਹ ਮੇਰਾ ਪ੍ਰਯਾਸ ਰੱਖਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸੱਚੇ ਪਾਤਸ਼ਾਹ ਜੀ ਉਸ ਸਮੂਹ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਭਾਈ ਜਸਮਿੰਦਰ ਸਿੰਘ ਅਤੇ ਨਿਰਮਲ ਕੌਰ ਉਹਨਾਂ ਵੱਲੋਂ ਆਪਣੀ ਸੱਚੇ ਪਾਤਸ਼ਾਹ ਜੀ ਉਹ ਪੋਤਰੀ ਦੀ ਦਾਤ ਮਿਲਣ ਅਤੇ ਸੱਚੇ ਪਾਤਸ਼ਾਹ ਸ਼ੁਕਰਾਨਾ ਕਰਦੇ ਹਾਂ, ਜਾਪ ਕਰਵਾਏ ਹਨ ਬੱਚੇ ਦੇ ਅਸੀਸ ਤੇ, ਮੇਰਾ ਪ੍ਰਯਾਸ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ। ਦਰਕਰ ਦੇ ਪ੍ਰੀਤਵਾਨ ਬੀਬੀ ਸੁਰਿੰਦਰ ਕੌਰ ਦੁਸਾਂਝ ਉਹਨਾਂ ਵੱਲੋਂ ਆਪਣੇ ਮਾਤਾ ਪਿਤਾ ਸਰਦਾਰ ਅਮਰ ਸਿੰਘ ਦੁਸਾਂਝ ਅਤੇ ਬੀਬੀ ਗੁਰਬਚਨ ਕੌਰ ਸੱਚੇ ਪਾਤਸ਼ਾਹ ਸਮੂਹ ਦੁਸਾਂਝ ਪਰਿਵਾਰ ਵੱਲੋਂ ਸਲਾਨਾ ਯਾਦ ਮਨਾਉਂਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਉਹ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ, ਮੇਰਾ ਪ੍ਰਯਾਸ ਰੱਖਣਾ। ਹਰਮਿੰਦਰ ਕੌਰ ਵੱਲੋਂ ਆਪਣੇ ਸੱਚੇ ਪਾਤਸ਼ਾਹ ਜੀ ਉਹ ਮਾਤਾ ਸੁਖਵਿੰਦਰ ਕੌਰ ਦੀ ਤੰਦਰੁਸਤੀ ਵਾਸਤੇ ਜਾਪ ਕਰਵਾਏ ਹਨ, ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ। ਮਨਿੰਦਰ ਸਿੰਘ ਪੰਡਾਲ ਦੇ ਤੰਦਰੁਸਤ ਹੋਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਕਰਵਾਈ, ਮੇਰਾ ਪ੍ਰਯਾਸ ਰੱਖਣਾ ਸੱਚੇ ਪਾਤਸ਼ਾਹ ਜੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਜੋਗਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਤੰਦਰੁਸਤੀ, ਚੜ੍ਹਦੀ ਕਲਾ, ਸੱਚੇ ਪਾਤਸ਼ਾਹ ਜੀ ਦਾਤਾਂ ਮਿਲੀਆਂ ਹਨ, ਸ਼ੁਕਰਾਨੇ ਵਜੋਂ ਜਾਪ ਕਰਵਾਏ ਗਏ ਹਨ। ਸੱਚੇ ਪਾਤਸ਼ਾਹ ਕਿਰਪਾ ਕਰੀ ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ। ਸਮੂਹੀ ਪਰਿਵਾਰਾਂ ਵੱਲੋਂ ਆਪ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਰ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨਾ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਵਡਭਾਗੀ ਮਾਈ ਭਾਈ ਬੇਨਤੀ ਕਰਾਂਗਾ, ਜੋ ਬੱਚੇ ਦਾ ਜਨਮ ਦਿਨ ਸੀ ਉਹਨਾਂ ਨੂੰ ਸਿਰ ਪਾਓ ਦਿੱਤਾ ਜਾਵੇਗਾ। ਦਲਜੋਤ ਸਿੰਘ, ਬੇਨਤੀ ਕਰਾਂਗਾ ਆ ਕੇ ਆਪਣਾ ਸਿਰ ਪਾ ਲਓ ਜੀ। ਦਲਜੋਤ ਸਿੰਘ,

ਪੰਜਾਬ ਦੇ ਵਿੱਚ 14 ਤਰੀਕ ਸ਼ਾਮ ਨੂੰ 6 ਵਜੇ ਹਰੀ ਕੇ ਪੱਤਣ ਜਿੱਥੇ ਉਹਨਾਂ ਦੀ ਬਾਡੀ ਨੂੰ ਕੱਟ ਵੱਢ ਕੇ ਪਾਣੀ ਦੇ ਵਿੱਚ ਸੁੱਟਿਆ ਗਿਆ। ਇਹ ਸਾਡੀ ਗੌਰਮੈਂਟ ਹੈ। ਕਿੰਨਾ ਤਸ਼ੱਦਦ ਸਹਿੰਦਿਆਂ ਹੋਇਆ ਉਹਨਾਂ ਨੇ ਸ਼ਹੀਦੀ ਪਾਈ। ਕਸੂਰ ਸਿਰਫ ਇੰਨਾ ਸੀ ਕਿ ਉਹ ਸੱਚ ਬੋਲਦਾ ਸੀ। ਜਿਸ ਤਰ੍ਹਾਂ ਆਪਣੇ ਸਾਰਿਆਂ ਨੇ ਮੂਵੀ ਦੇਖੀ ਹੋਣੀ ਆ ਸਤਲੁਜ, ਉਹ ਜ਼ਰੂਰ ਦੇਖਿਓ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਵੀ ਕਿੰਨਾ ਘੋਰ ਅੰਧਾਰ, ਕਿੰਨਾ ਹਨੇਰ ਵਰਤਦਾ ਹੈ ਪੰਜਾਬ ਦੇ ਵਿੱਚ ਬਗੈਰ ਮਤਲਬ ਤੋਂ। ਨੌਜਵਾਨਾਂ ਨੂੰ ਫੜ ਫੜ ਕੇ ਸ਼ਹੀਦ ਕੀਤਾ ਜਾਂਦਾ ਹੈ। ਉਹਨਾਂ ਦੀ ਅਰਦਾਸ ਦੇ ਵਿੱਚ ਆਪਾਂ ਸਾਰਿਆਂ ਨੇ ਸ਼ਾਮਲ ਹੋਣਾ ਹੈ। ਸੋ ਆਓ ਮੰਗਲਵਾਰ ਵਾਲੇ ਦਿਨ ਟਿਊਜ਼ਡੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਸੁਖਮਨੀ ਸਾਹਿਬ ਦੇ ਜਾਪ ਹੋਣਗੇ। ਉਸ ਦੇ ਵਿੱਚ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਆ। ਉਹ ਕਿਸੇ ਇੱਕ ਦਾ ਕੰਮ ਨਹੀਂ ਹੈ, ਇਹ ਸਮੂਹ ਖਾਲਸੇ ਦਾ ਕੰਮ ਹੈ, ਸਮੂਹ ਸਿੱਖਾਂ ਦਾ ਕੰਮ ਹੈ। ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਹੈ ਜਾਂ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈ। ਬੇਨਤੀ ਕਰਾਂਗਾ ਸਾਰੇ ਹੀ ਮਾਇਪਾ ਦੇ ਚਰਨਾਂ 'ਚ ਭਾਈ, ਦੋਨੋਂ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ, ਇਹੋ ਜਿਹੇ ਕੰਮ ਦੇ ਵਿੱਚ ਸਾਂਝਾ ਕੰਮ ਹੈ, ਆਓ ਉਸ ਗੁਰਮੁਖ ਵਾਸਤੇ ਅਰਦਾਸ ਬੇਨਤੀ ਕਰੀਏ। ਗ੍ਰੀਨ ਵਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵੱਧ ਚੜ੍ਹ ਕੇ ਆ ਕੇ ਚਾਰ ਵਜੇ ਮੰਗਲਵਾਰ ਨੂੰ ਹਾਜ਼ਰੀ ਲਵਾਓ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਹੁਣ ਜੋ ਅਗਲਾ ਪ੍ਰੋਗਰਾਮ ਹੈ ਉਹ ਆਪਾਂ ਸਰਵਣ ਕਰਨਾ ਹੈ। ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ, ਉਪਰੰਤ ਕੀਰਤਨ ਹੋਵੇਗਾ, ਫੁੱਲਾਂ ਚੁੱਕੇ ਦੇਖੇ ਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਧਾਰੀ ਤੁਮ ਤੇ ਹੋਏ।

ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ।

ਵਾਹਿਗੁਰੂ ਵਾਹਿਗੁਰੂ ਚੇਤਾ ਆਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਤ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸੰਗਤ ਤੋਂ ਅਰਦਾਸ ਬੇਨਤੀ ਜੋਦੜੀ ਹੈ, ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ। ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ ਕੱਲਿਆ ਵੇ ਨਾਨਕਾ ਸੱਦੀ ਉੱਠੀ ਜਾਏ ਮਹਾਂਵਾਕ ਅਨੁਸਾਰ ਦਰ ਕਰਦੇ ਸੇਵਕ ਸਰਦਾਰ ਗੁਰਨਾਮ ਸਿੰਘ ਜੀ ਸਤਿਗੁਰੂ ਜਿਨੀ ਆਪ ਜੀ ਨੇ ਉਹਨਾਂ ਨੂੰ ਆਯੂ ਬਖਸ਼ੀ ਸੀ, ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਪਿਛਲੇ ਰੋਜ਼ ਪ੍ਰਲੋਕ ਗਮਨ ਕਰ ਗਏ, ਉਹਨਾਂ ਦੇ ਸਮੂਹ ਉਹਨਾਂ ਦੇ ਨਿਮਿੱਤ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਤਿਗੁਰੂ ਜੀ ਉਹਨਾਂ ਸਮੂਹ ਪਰਿਵਾਰ ਵੱਲੋਂ ਮਨਜਿੰਦਰ ਸਿੰਘ ਦਿਓਲ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਉਹਨਾਂ ਦੇ ਪੰਜ ਪੁਸਤਕ ਸਰੀਰ ਸੰਸਕਾਰ ਤੋਂ ਉਪਰੰਤ ਆਪ ਜੀ ਦੇ ਚਰਨਾਂ 'ਚ ਪਹੁੰਚ ਕੇ ਰੱਖੇ ਗਏ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸਹਿਜ ਪਾਠ ਦੀਆਂ ਸੰਪੂਰਨਤਾਵਾਂ ਹੋਈਆਂ, ਸਦ ਬਾਣੀ ਦੇ ਜਾਪ ਹੋਏ, ਸ਼ਬਦ ਕੀਰਤਨ ਹੋਏ, ਛੇ ਪੂਰਨ ਸਾਹਿਬ ਜੀ ਕੇ ਗਾਇਨ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸੁਮਤ ਬਖਸ਼ ਨਹੀਂ, ਵਿਛੜੀ ਆਤਮਾ ਨੂੰ ਚਰਨਾ ਚਨਵਾਸ ਬਖਸ਼ਣਾ, ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਭਾਣਾ ਮਨ ਦਾ ਬਲ ਬਖਸ਼ਣਾ, ਪਰਿਵਾਰ ਮਨਜਿੰਦਰ ਸਿੰਘ ਦਿਓਰ ਵੱਲੋਂ ਸਦਾ ਗੁਰਨਾਮ ਸਿੰਘ ਅਰਦਾਸ 'ਤੇ ਗੁਰਦੁਆਰਾ ਸਾਹਿਬ ਵਾਸਤੇ $101 ਸੇਵਾ ਗੁਰੂ ਘਰ ਵਾਸਤੇ ਸੇਵਾਵਾਂ ਕਰਦੇ ਹਨ, ਕਿਰਪਾ ਕਰਨੀ ਪਰਿਵਾਰ ਦੀਆਂ ਸੇਵਾਵਾਂ ਗੁਰਮਤਿ ਸਰ ਥਾਂ ਪਾਵਣੀਆਂ, ਪਰਿਵਾਰ ਨੂੰ ਇਸ ਸੰਬੰਧ ਆਪ ਜੀ ਨੂੰ ਸੋਹਣੇ ਮਾਲੇ ਭੇਟ ਕਰਦੇ ਹਨ, ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਆਈ ਸੰਗਤ ਦੀ ਹਾਜ਼ਰੀ ਤਲਫਲ ਭੇਟਾ ਕੀਤੀ, ਦਰ ਪ੍ਰਵਾਨ ਕਰਨੀ, ਪਰਿਵਾਰ ਸੁੱਖ ਸ਼ਾਂਤੀ ਜੜੇ ਗੁਰਦਾਤਾ ਬਖਸ਼ਣੀਆਂ, ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਸਦ ਬਾਣੀ ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨ ਇਸ ਬੇਨਤੀਆਂ, ਗੁਰਮਤ ਅਨੁਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।